ਮੇਰੀ ਚਿੰਤਾ ਮਿਟ ਗਈ ਹੈ ਔਰ ਨਾ ਮੈਨੂੰ ਡਰ ਆਉਂਦਾ ਅਤੇ ਨਾ ਮੇਰੇ ਅੰਦਰ ਕੋਈ ਚਿੰਤਾ ਆਉਂਦੀ। ਇਸ ਲਈ ਕਿ ਤੂੰ ਮੇਰਾ ਸਾਰੀਆਂ ਥਾਵਾਂ 'ਤੇ ਰਾਖੀ ਕਰਨਾ, ਸਾਰੀਆਂ ਥਾਵਾਂ 'ਤੇ ਤੂੰ ਮੇਰਾ ਰਾਖਾ ਹੈ। ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਡਰ ਕਿਸਦਾ। ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਅੱਗ ਕੀ ਕਰੂਗੀ। ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕੋਈ ਵਿਪਤਾ ਸੰਸਾਰ ਦੀ ਸਤਾ ਨਹੀਂ ਸਕਦੀ ਔਰ ਮੇਰਾ ਕੋਈ ਨੁਕਸਾਨ ਔਰ ਡਰਾ ਧਮਕਾ ਨਹੀਂ ਸਕਦੀ ਮੈਨੂੰ, ਕਿਉਂਕਿ ਤੂੰ ਮੇਰਾ ਰਾਖਾ ਹੈ ਸਾਰੀਆਂ ਥਾਵਾਂ 'ਤੇ। ਇਸੇ ਲਈ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਹਜ਼ੂਰ ਨੇ ਬੜੇ ਮਾਣ ਵਿੱਚ ਬੜੇ ਜ਼ੋਰ ਵਿੱਚ ਕਿਹਾ ਕਿ ਏਡਾ ਮੇਰਾ ਵਾਹਿਗੁਰੂ ਵੱਡਾ ਹੈ ਕਿ ਭਾਵੇਂ ਮੈਂ ਅੱਗ ਵਿੱਚ, ਭਾਵੇਂ ਮੈਂ ਦੇਗ ਵਿੱਚ, ਭਾਵੇਂ ਤੱਤੀਆਂ ਰੇਤਾਂ ਸੀਸ 'ਤੇ ਪਈਆਂ, ਪਰ ਮੈਨੂੰ ਤੱਤੀ ਵਾਹ ਵੀ ਨਹੀਂ ਲੱਗੀ। ਇਹ ਕੌਣ ਕਹੇਗਾ? ਖਸਮ ਵਾਲਾ, ਮਾਲਕ ਵਾਲਾ, ਗੁਰੂ ਵਾਲਾ, ਜਿਹੜਾ ਹੈ ਹੀ ਬੇਗੁਰਾ, ਉਹ ਕਹੇਗਾ ਕਿ ਜਿਸ ਨੂੰ ਕਦੀ ਪਿਤਾ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਹੀ ਨਹੀਂ ਪ੍ਰਾਪਤ ਹੋਇਆ, ਉਹ ਮਾਣ ਕੀ ਕਰ ਸਕਦਾ ਕਿਸੇ 'ਤੇ। ਜਿਸਨੇ ਕਦੀ ਪਿਤਾ ਕੋਲੋਂ ਅੰਮ੍ਰਿਤ ਹੀ ਨਹੀਂ ਪੀਤਾ, ਉਹ ਕਹਿ ਸਕਦਾ ਕਿ ਮੇਰਾ ਬਾਪੂ, ਮੇਰਾ ਪਿਤਾ ਮੇਰੇ ਵਾਸਤੇ ਆਹ ਕਰੇਗਾ? ਨਹੀਂ, ਨਹੀਂ ਕਹਿ ਸਕੇਗਾ, ਉਹਨੂੰ ਆਪਣੀ ਕਮਜ਼ੋਰੀ ਦਾ ਪਤਾ ਹੈ। ਲੇਕਿਨ ਸਤਿਗੁਰ ਸੱਚਾ ਪਾਤਸ਼ਾਹ ਬੜੇ ਤਾਣ ਨਾਲ, ਬੜੇ ਮਾਣ ਨਾਲ ਹਜ਼ੂਰ ਫਰਮਾਉਂਦੇ ਨੇ, ਤਾਤੀ ਵਾਉ ਨ ਲੱਗ ਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ, ਰਾਖ ਲਈਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ। ਉਸ ਮਾਣ ਵਿੱਚ ਆ ਕੇ, ਤਾਣ ਵਿੱਚ ਆ ਕੇ ਅਸੀਂ ਕੌਣ ਹਾਂ? ਸਾਰੇ ਬੱਚੇ, ਸਾਰਾ ਪਰਿਵਾਰ ਸਤਿਗੁਰ ਜੀ ਦਾ, ਬੱਚੇ ਔਰ ਬੱਚੀਆਂ, ਪਰਿਵਾਰ ਮਾਲਕ ਸਤਿਗੁਰੂ, ਸਤਿਗੁਰੂ ਪਰਿਵਾਰ ਦਾ ਮਾਲਕ ਹੈ ਸਾਡਾ। ਤੋ ਅਸਾਂ ਇਹ ਤੋਂ ਕਦੀ ਨਹੀਂ ਕਹਿਣਾ ਕਿ ਅਸੀਂ ਸਤਿਗੁਰ ਦਾ ਪਰਿਵਾਰ ਹਾਂ, ਪਰ ਆਪਾਂ ਪੜ੍ਹ ਲਈਏ ਜ਼ਰੂਰ, ਸਾਰੀ ਸੰਗਤ ਪੜ੍ਹਿਓ। ਗੁਰੂ ਅਰਜਨ ਦੇਵ ਅਕਾਲ ਪੁਰਖ ਦੀ ਗੋਦ ਵਿੱਚ ਅਤੇ ਸਾਰੀ ਸੰਗਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ, ਫੋਟੋ 'ਤੇ ਇਵੇਂ ਆਏਗੀ ਨਾ, ਪਤਾ 'ਤੇ ਇਵੇਂ ਹੀ ਲੱਗੇਗਾ ਨਾ, ਅਕਾਲ ਪੁਰਖ ਦੀ ਗੋਦ ਵਿੱਚ, ਅਕਾਲ ਪੁਰਖ ਦੇ ਚਰਨਾਂ ਉੱਤੇ ਸਾਹਿਬ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ, ਔਰ ਉਹਨਾਂ ਦੇ ਚਰਨਾਂ ਉੱਤੇ ਆਪਾਂ ਸਾਰੇ। ਉਸ ਮਾਣ ਵਿੱਚ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਹਜ਼ੂਰੀ ਵਿੱਚ ਜਿਵੇਂ ਉਹਨਾਂ ਨੇ ਮਾਣ ਕੀਤਾ, ਆਪਾਂ ਵੀ ਮਾਣ ਕਰੀਏ ਨਾ ਸਾਰੇ। ਤੋ ਬੋਲਿਓ ਸਾਰੇ, ਬੀਬੀਆਂ ਉੱਚੀ ਆਵਾਜ਼ ਵਿੱਚ ਔਰ ਬੜੇ ਕੰਟਰੋਲ ਵਿੱਚ, ਗੱਲਬਾਤ ਛੋਟੀ ਛੋਟੀ ਸਾਡੇ ਕੋਲ ਨਹੀਂ ਆਉਣੀ ਚਾਹੀਦੀ, ਕਿਉਂਕਿ ਸਤਸੰਗ ਹੈ, ਸੱਚਖੰਡ ਹੈ, ਵੈਕੁੰਠ ਹੈ, ਇਸ ਦੀ ਮਹਿਮਾ ਦਾ ਪਾਰਾਵਾਰ ਨਹੀਂ। ਜੇ ਅਸੀਂ ਨਹੀਂ ਸੋਚਾਂਗੇ ਤਾਂ ਬੇਅਦਬ ਹੋਵਾਂਗੇ। ਸਾਰੇ ਪੜ੍ਹਿਓ।

ਜੇ ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਜ਼ਾਲਮਾਂ ਦੀ ਮੌਤ ਬਣ ਕੇ ਆ ਗਿਆ। ਕੋਈ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਜ਼ੁਲਮ ਕਰੇ। ਇਹ ਗੱਲ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲੋਂ ਬਰਦਾਸ਼ਤ ਨਾ ਹੋਈ। ਸੂਰਮੇ ਦੇ ਅੱਖਾਂ ਵਿੱਚ ਖੂਨ ਉਤਰ ਆਇਆ, ਡੋਲੇ ਫਰਕ ਗਏ। ਉਹ ਜਲਾਦ ਜਿਹੜੇ ਆਖਦੇ ਸਨ ਗੋਡਿਆਂ ਦੀਆਂ ਚਪਣੀਆਂ ਉਤਾਰ ਦਿਓ, ਕੰਧ ਨਾ ਵਿੰਗੀ ਹੋਵੇ। ਸਮਾਣੇ ਦੇ ਰਹਿਣ ਵਾਲੇ ਉਹ ਜਲਾਦ ਜਿਨ੍ਹਾਂ ਨੇ ਬੱਚਿਆਂ ਦੇ ਗੋਡਿਆਂ ਦੀਆਂ ਚਪਣੀਆਂ ਉਤਾਰ ਦਿੱਤੀਆਂ ਸਨ, ਅੱਜ ਇਹਨਾਂ ਜੁਲਾਦਾਂ ਨੂੰ ਘਰੋਂ ਕੱਢ ਕੇ ਮਾਰਿਆ ਤੇ ਨਾਲ 500 ਸਿਪਾਹੀ ਨੂੰ ਵੀ ਮਾਰ ਦਿੱਤਾ ਹੈ। ਜਦੋਂ ਇਹ ਖਬਰਾਂ ਸਰਹੰਦ ਵਿੱਚ ਪੁੱਜੀਆਂ, ਬੰਦਾ ਸਿੰਘ ਬਹਾਦਰ ਆ ਰਿਹਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਹੀ ਫੌਜਾਂ ਇਕੱਠੀਆਂ ਹੋ ਗਈਆਂ ਨੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਹਮਲਾ ਬੋਲ ਦਿੱਤਾ ਹੈ।

ਹੁਣ ਇਸ ਤੂਫਾਨ ਨੂੰ ਕੋਈ ਨਹੀਂ ਰੋਕ ਸਕਦਾ। ਹੱਥ ਵਿੱਚ ਤੇਜ ਤਲਵਾਰ, ਸੂਰਮੇ ਦੇ ਚਿਹਰੇ ਦਾ ਜਲਾਲ ਦੇਖ ਕੇ ਫੌਜਾਂ ਨੂੰ ਭਾਜੜ ਪੈ ਗਈ ਹੈ। ਉਹ ਸੂਬਾ ਸਰਹੰਦ ਜਿਹਦੇ ਕਹਿਣ ਤੇ ਸਾਰਾ ਜ਼ੁਲਮ ਹੋਇਆ ਸੀ, ਸੂਬੇ ਦੇ ਨੱਕ ਵਿੱਚ ਨਕੇਲ ਪਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਸੂਬੇ ਨੂੰ ਸਰਹੰਦ ਦੀਆਂ ਗਲੀਆਂ ਦੇ ਵਿੱਚ ਘਸੀਟ ਘਸੀਟ ਕੇ ਮਾਰਿਆ। ਸਰਹੰਦ ਦੀ ਇੱਟ ਨਾਲ ਇੱਟ ਕੜਕਾ ਦਿੱਤੀ, ਜ਼ੁਲਮੀਆਂ ਦਾ ਖੁਰਾ ਖੋਜ ਮਟਾ ਦਿੱਤਾ।

ਮਾਂ ਦਾ ਦਰਦ ਉੱਠਿਆ, ਰਿਹਾ ਨਾ ਗਿਆ, ਰਾਜੇ ਦੇ ਦਰਬਾਰ ਵਿੱਚ ਗਈ। ਮੇਰਾ ਪੁੱਤਰ ਸਿੰਘ ਨਹੀਂ, ਤੇਰੇ ਸਿਪਾਹੀ ਉਹਨੂੰ ਭੁਲੇਖੇ ਨਾਲ ਲੈ ਆਏ ਨੇ। ਬਈ ਠੀਕ ਹੈ, ਜੇ ਤੇਰਾ ਪੁੱਤਰ ਕਹਿ ਦੇਵੇ ਮੈਂ ਸਿੰਘ ਨਹੀਂ ਤੇ ਅਸੀਂ ਉਹਨੂੰ ਛੱਡ ਦੇਵਾਂਗੇ, ਕਿਹੜਾ ਹੈ? ਉਹ ਸਾਹਮਣੇ ਬੰਧਿਆ ਹੋਇਆ ਹੈ, ਸਿਪਾਹੀ ਲੈ ਕੇ ਆਏ। ਅਸੀਂ ਤੈਨੂੰ ਛੱਡ ਰਹੇ ਹਾਂ, ਸਾਨੂੰ ਪਤਾ ਲੱਗਾ ਹੈ ਕਿ ਤੂੰ ਸਿੰਘ ਨਹੀਂ ਹੈ। ਅੱਜ ਗੁਰੂ ਦਾ ਪਿਆਰਾ ਕੂਕ ਕੂਕ ਕੇ ਬੋਲਿਆ, ਕੌਣ ਕਹਿੰਦਾ ਮੈਂ ਸਿੰਘ ਨਹੀਂ? ਮੇਰੀ ਦਸਤਾਰ ਵੱਲ ਤੱਕ, ਮੇਰੇ ਚਿਹਰੇ ਵੱਲ ਤੱਕ ਤੈਨੂੰ ਮੈਂ ਸਿੰਘ ਨਹੀਂ ਲੱਗਦਾ? ਕੌਣ ਕਹਿੰਦਾ ਹੈ? ਉਹ ਸਾਹਮਣੇ ਤੇਰੀ ਅੰਮਾ ਖਲੋਤੀ ਹੈ, ਉਹ ਕਹਿੰਦੀ ਹੈ ਨਹੀਂ ਨਹੀਂ ਉਹ ਮੇਰੀ ਮਾਂ ਨਹੀਂ ਹੈ। ਆ ਤੱਕ ਲਓ, ਸਿੱਖੀ ਕਿੰਨੀ ਪਿਆਰੀ ਹੈ ਸਿੱਖ ਨੂੰ, ਉਹ ਮੇਰੀ ਮਾਂ ਨਹੀਂ। ਹੋ ਸਕਦਾ ਹੈ ਉਹਦੇ ਪੁੱਤਰ ਦੀ ਸ਼ਕਲ ਮੇਰੇ ਨਾਲ ਮਿਲਦੀ ਹੋਵੇ, ਪਰ ਉਹ ਸਿੰਘ ਦੀ ਮਾਂ ਨਹੀਂ ਹੋ ਸਕਦੀ, ਕਿਉਂਕਿ ਸਿੰਘਾਂ ਦੀਆਂ ਮਾਵਾਂ ਇੰਜ ਸਿਦਕੋਂ ਡੋਲਦੀਆਂ ਨਹੀਂ ਹੁੰਦੀਆਂ। ਮਾਂ ਨੱਸ ਕੇ ਆਈ, ਪੁੱਤਰ ਕਹਿ ਦੇ ਇੱਕ ਵਾਰੀ ਮੈਂ ਸਿੰਘ ਨਹੀਂ, ਕਿਉਂ ਜਾਨ ਗੁਆਉਂਦਾ? ਇਹ ਤੈਨੂੰ ਛੱਡ ਦੇਣਗੇ। ਅੱਜ ਗੁਰੂ ਦਾ ਸਿੰਘ ਜੋਸ਼ ਵਿੱਚ ਪਾਰ ਆਇਆ, ਯਾਦ ਕਰ ਠੰਡੇ ਬੁਰਜ ਦੀ ਕਹਾਣੀ, ਸਰਹੰਦ ਦਾ ਸਾਕਾ, ਅਜੇ ਬਹੁਤੇ ਦਿਨ ਨਹੀਂ ਹੋਏ ਕਿਵੇਂ ਮਾਤਾ ਗੁਜਰੀ ਨੇ ਆਪਣੇ ਬੱਚਿਆਂ ਨੂੰ ਸਿਹਰੇ ਬੰਨ ਕੇ ਮੌਤ ਵੱਲ ਭੇਜਿਆ ਸੀ, ਭੁੱਲ ਗਈ ਹੈ? ਯਾਦ ਕਰ, ਸਿੰਘਾਂ ਦੀਆਂ ਮਾਵਾਂ ਕਦੋਂ ਸਿਦਕੋਂ ਡੋਲਦੀਆਂ ਨੇ, ਉਹ ਤੇ ਆਖਦੀਆਂ ਨੇ ਜਾ ਪੁੱਤਰਾ, ਅੱਜ ਗੋਬਿੰਦ ਸਿੰਘ ਨੂੰ ਤੇਰੇ ਸਿਰ ਦੀ ਲੋੜ ਹੈ, ਮੇਰੀ ਕੁੱਖ ਸਫਲੀ ਹੋਵੇਗੀ। ਪੁੱਤਰ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਮਾਂ ਦਾ ਸਿਦਕ ਜਾਗ ਉੱਠਿਆ, ਇਹ ਕਲਗੀਆਂ ਵਾਲਿਆ, ਇਸ ਹਿੰਦੁਸਤਾਨ ਦੀ ਧਰਤੀ ਖਾਤਰ ਤੂੰ ਆਪਣਾ ਪਿਤਾ ਵਾਰ ਦਿੱਤਾ, ਬੁੱਢੜੀ ਮਾਂ ਵਾਰ ਦਿੱਤੀ, ਚਾਰੇ ਲਾਲ ਵਾਰ ਦਿੱਤੇ, ਸਾਰਾ ਸਰਵੰਸ਼ ਵਾਰ ਦਿੱਤਾ, ਤੇ ਮੈਂ ਆਪਣਾ ਇੱਕ ਪੁੱਤਰ ਲਕੋਈ ਜਾਂਦੀ ਹਾਂ? ਮਾਂ ਦਾ ਸਿਦਕ ਜਾਗ ਉੱਠਿਆ, ਆਪ ਮੁਹਾਰੇ ਹੀ ਮਾਂ ਦੇ ਮੁੱਖ ਵਿੱਚੋਂ ਕਲਗੀ ਤਰ ਦੇ ਜਕਾਰੇ ਨਿਕਲ ਰਹੇ ਨੇ।

ਆ ਸਾਹਮਣੇ ਸਿੰਘਾਂ ਨੂੰ ਬੰਨਿਆ ਹੋਇਆ ਹੈ। ਬੁੱਢੜੀ ਮਾਂ ਜਕਾਰੇ ਬੁਲਾਉਂਦੀ ਹੈ। ਬੰਦੇ ਹੋਏ ਸਿੱਖ ਬੁਲੰਦ ਆਵਾਜ਼ ਵਿੱਚ ਜਕਾਰਿਆਂ ਦਾ ਜਵਾਬ ਦੇ ਜਾਂਦੇ ਨੇ। ਇਹਨਾਂ ਨੂੰ ਡਰ ਨਹੀਂ ਲੱਗਦਾ, ਇਹਨਾਂ ਨੂੰ ਭੈ ਨਹੀਂ ਆਉਂਦਾ। ਸਾਡੇ ਦਰਬਾਰ ਵਿੱਚ ਗੋਬਿੰਦ ਸਿੰਘ ਦੇ ਨਾਰੇ। ਜਿਹੜੀ ਬੁੱਢੜੀ ਆਖਦੀ ਸੀ ਕਿ ਮੇਰਾ ਪੁੱਤਰ ਸਿੰਘ ਨਹੀਂ ਤੇ ਹੁਣ ਗੋਬਿੰਦ ਦੇ ਨਾਰੇ ਲਾਉਂਦੀ, ਪਕੜੋ ਇਸ ਨੂੰ, ਮਾਰ ਦਿਓ ਇਹਦੇ ਪੁੱਤਰ ਨੂੰ, ਇਹ ਸਿੱਖ ਹੈ। ਅੱਜ ਜੁਲਾਦਾ ਨੇ ਇਸ ਨੌਜਵਾਨ ਨੂੰ ਕਤਲਗਾਹ ਵਿੱਚ ਖੜਾ ਕੀਤਾ, ਤੇਜ ਧਾਰ ਵਾਲੀ ਤਲਵਾਰ ਚੁੱਕੀ ਵਾਰ ਕੀਤਾ, ਧੜ ਨਾਲੋਂ ਸਿਰ ਵੱਖਰਾ ਹੋ ਗਿਆ, ਸਿੰਘ ਸ਼ਹੀਦੀ ਜਾਮ ਪੀ ਗਿਆ। ਉਹ ਸਾਹਮਣੇ ਮਾਂ ਕਲੇਜੇ ਤੇ ਹੱਥ ਰੱਖ ਕੇ ਖਲੋਤੀ ਹੈ। ਤਨ ਹੈ ਕਲਗੀਆਂ ਵਾਲਿਆ, ਤੂੰ ਮੈਨੂੰ ਡੋਲਣ ਤੋਂ ਰੱਖ ਲਿਆ ਹੈ, ਤੂੰ ਮੇਰਾ ਸਿਦਕ ਰੱਖ ਲਿਆ ਹੈ। ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਕਰੂੰ। ਆਹ ਗਾਉਂਦੀ ਹੋਈ ਅੱਜ ਇੱਕ ਮਾਂ ਧਰਮ ਦੀ ਖਾਤਰ ਆਪਣੇ ਪੁੱਤਰ ਨੂੰ ਵਾਰ ਕੇ ਤੁਰ ਗਈ ਹੈ। ਕਿਵੇਂ ਚਾਹ ਹੈ ਸਿੰਘਾਂ ਨੂੰ ਸ਼ਹੀਦੀਆਂ ਦਾ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ? ਨਹੀਂ ਓਏ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ, ਸਗੋਂ ਮੌਤ ਇਹਨਾਂ ਕੋਲੋਂ ਡਰਦੀ। ਦਰਬਾਰ ਸਜਿਆ ਹੈ,

ਕਲਗੀਧਰ ਮਹਾਰਾਜ ਤਖਤ ਤੇ ਬੈਠੇ ਨੇ। ਆ ਪਿੱਛੇ ਬੈਠੀ ਇੱਕ ਮਾਈ ਰੋਈ ਜਾਂਦੀ ਹੈ। ਸਤਿਗੁਰਾਂ ਨੇ ਇਸ ਨੂੰ ਕੋਲ ਬੁਲਾਇਆ, ਕਿਉਂ ਬਈ ਕਿਉਂ ਰੋਂਦੀ ਹੈ, ਤੈਨੂੰ ਕੀ ਗੱਲ ਹੈ, ਕਿਹੜਾ ਦੁੱਖ ਹੈ? ਮਹਾਰਾਜ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਏ ਸਨ। ਉਹ ਸਮਾਂ ਮੈਨੂੰ ਅਜੇ ਤੱਕ ਯਾਦ ਹੈ ਜਦੋਂ ਤੁਹਾਡਾ ਸੁਨੇਹ ਸਾਡੇ ਘਰ ਤੱਕ ਪੁੱਜਾ ਸੀ ਕਿ ਮੈਦਾਨੇ ਜੰਗ ਵਿੱਚ ਜਾਣਾ ਹੈ। ਮੇਰੇ ਪਤੀ ਨੇ ਕਿੰਨਾ ਹੀ ਪੁੱਤਰਾਂ ਨੂੰ ਕੋਲ ਬਿਠਾਇਆ ਤੇ ਆਖਿਆ, ਬੱਚਿਓ ਅੱਜ ਉਹ ਸਮਾਂ ਆ ਗਿਆ ਹੈ, ਆਪਾਂ ਕੁਰਬਾਨੀ ਦੇ ਕੇ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਹੋਣ ਦਾ ਸਬੂਤ ਦਈਏ। ਬੱਚਿਓ, ਮੈਦਾਨੇ ਜੰਗ ਵਿੱਚ ਜਾ ਕੇ ਕਦਮ ਪਛਾਣ ਨਹੀਂ ਪੁੱਟਣੇ, ਅੱਗੇ ਆਉਣਾ ਹੈ। ਜਦੋਂ ਮੈਂ ਇਹ ਖਬਰਾਂ ਸੁਣਾਂਗਾ ਨਾ ਕਿ ਕਲਗੀਧਰ ਦੀ ਜਿੱਤ ਹੋਈ ਹੈ, ਮੇਰੇ ਬੱਚੇ ਬੇਸ਼ੱਕ ਸ਼ਹੀਦ ਹੋਏ ਨੇ, ਤੇ ਮੇਰਾ ਫਖਰ ਨਾਲ ਸਿਰ ਉੱਚਾ ਹੋ ਜਾਏਗਾ, ਮੈਂ ਮਾਣ ਮਹਿਸੂਸ ਕਰਾਂਗਾ। ਇੰਨੀ ਗੱਲ ਆਖ ਕੇ ਇਹ ਮਾਤਾ ਫਿਰ ਰੋਣ ਲੱਗ ਪਈ। ਕਲਗੀਧਰ ਆਖਣ ਲੱਗੇ, ਸਿੰਘਣੀਏ, ਤੂੰ ਪੰਜਾਂ ਕਕਾਰਾਂ ਦੀ ਤਿਆਰ ਪੁਰ ਤਿਆਰ ਸਿੰਘਣੀ ਹੋ ਕੇ ਸ਼ਹੀਦ ਪਤੀ ਤੇ ਪੁੱਤਰਾਂ ਦੀ ਖਾਤਰ ਰੋਂਦੀ ਏ, ਸੋਭਾ ਨਹੀਂ ਦਿੰਦਾ। ਨਾ ਮਹਾਰਾਜ, ਇਹ ਗੱਲ ਨਹੀਂ, ਮਾਤਾ ਆਖ ਰਹੀ ਹੈ, ਨਾ ਮਹਾਰਾਜ ਇਹ ਗੱਲ ਨਹੀਂ। ਹਜ਼ਾਰ ਵਾਰ ਇਸ ਧਰਤੀ ਤੇ ਆਵਾਂ, ਹਜ਼ਾਰ ਵਾਰ ਤੇਰੀ ਸ਼ਾਨ ਦੀ ਖਾਤਰ ਪਤੀ ਤੇ ਪੁੱਤਰਾਂ ਨੂੰ ਬਾਹਰ ਜਾਵਾਂ, ਕੌਣ ਮਰਨੋਂ ਡਰਦਾ ਹੈ? ਰੋਣਾ ਇਸ ਗੱਲ ਦਾ ਹੈ ਜਦੋਂ ਮੇਰਾ ਪਤੀ ਤੇ ਪੁੱਤਰ ਘਰੋਂ ਜੰਗ ਵਾਸਤੇ ਟੁਰਨ ਲੱਗੇ ਸਨ ਨਾ, ਤੇ ਇੱਕ ਮੇਰਾ ਪੁੱਤਰ ਬਿਮਾਰ ਹੋ ਗਿਆ ਸੀ, ਜੋ ਅਜੇ ਤੱਕ ਬਿਮਾਰੀ ਨਾਲ ਮੰਜੇ ਤੇ ਪਿਆ ਹੈ। ਮੈਨੂੰ ਡਰ ਰਹਿੰਦਾ ਹੈ ਕਿਤੇ ਬਿਮਾਰੀ ਨਾਲ ਹੀ ਕਾਲ ਵਸ ਨਾ ਹੋ ਜਾਵੇ। ਮਹਾਰਾਜ, ਮੇਰੇ ਪੁੱਤਰ ਨੂੰ ਠੀਕ ਕਰ ਦਿਓ, ਤੇਰੇ ਇੱਕ ਇਸ਼ਾਰੇ ਤੇ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਮੈਦਾਨੇ ਜੰਗ ਵਿੱਚ ਜੂਝ ਜਾਵਾਂ। ਮਹਾਰਾਜ ਸੁਣ ਕੇ ਹੈਰਾਨ ਹੋਏ। ਕਲਗੀਧਰ ਚਮਤਕਾਰ ਵਿੱਚ ਇਹ ਇਤਿਹਾਸ ਲਿਖਿਆ ਹੈ, ਅੱਜ ਜੋ ਤੁਸੀਂ ਇਸ ਕੈਸਟ ਵਿੱਚ ਸਰਵਣ ਕਰ ਰਹੇ ਹੋ। ਧੰਨ ਧੰਨ ਹੈ ਸਿੰਘਣੀਏ ਸਿਦਕ ਤੇਰਾ, ਭਲੇ ਜਗਤ ਦੀ ਖਾਤਰ ਆਪ ਮੋਈ। ਧੰਨ ਹੈ ਸਿੰਘਣੀਏ, ਤੂੰ ਆਪਣੇ ਪਤੀ ਤੇ ਪੁੱਤਰਾਂ ਨੂੰ ਜੀਵਨ ਮੁਕਤ ਕਰਵਾ ਲਿਆ। ਫਿਕਰ ਨਾ ਕਰ, ਤੇਰਾ ਪੁੱਤਰ ਬਿਮਾਰੀ ਨਾਲ ਨਹੀਂ ਮਰੇਗਾ, ਨਾ ਕਰ ਫਿਕਰ। ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ, ਸਰਬੱਤ ਦੇ ਭਲੇ ਲਈ ਜੰਗ ਵਿੱਚ ਜੂਝਦਾ ਹੋਇਆ ਸ਼ਹੀਦ ਹੋਏਗਾ ਤੇ ਗੁਰੂ ਨਾਨਕ ਦੀ ਗੋਦ ਵਿੱਚ ਜਾ ਵਰਾਜੇਗਾ, ਜੀਵਨ ਮੁਕਤ ਹੋ ਜਾਏਗਾ, ਜੀਵਨ ਮੁਕਤ ਹੋਵੇਗਾ। ਚਰਨਾਂ ਨੂੰ ਪਕੜ ਲਿਆ, ਮਹਾਰਾਜ ਇਹੋ ਹੀ ਚਾਹੁੰਦੀ ਸੀ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਤੇਰੇ ਇਸ਼ਾਰੇ ਤੇ ਸ਼ਹੀਦ ਹੋ ਕੇ ਸੱਚਖੰਡ ਬਰਾਜੇ ਹੋਣਗੇ, ਤੇ ਅਸੀਂ ਕਿਉਂ ਬਾਂਝੇ ਰਹਿ ਜਾਈਏ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਪਦੇਸ਼ ਕਦੇ ਵੀ ਸਿੰਘਾਂ ਨੇ ਨਹੀਂ ਭੁਲਾਇਆ, ਅੱਜ ਤੱਕ ਵੀ ਸਰਬੱਤ ਦੇ ਭਲੇ ਲਈ ਆਪਣਾ ਸਿਰ ਅੱਗੇ ਡਾ ਦਿੰਦੇ ਨੇ। ਇਹੋ ਹੀ ਅਰਦਾਸ, ਦੇਹੇ ਸ਼ਿਵਾ ਬਰ ਮੋਹੇ ਇਹੈ, ਸ਼ੁਭ ਕਰਮਨ ਤੇ ਕਬ ਹੋ ਨਾ ਡਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸਚੇ ਕਰ ਆਪਣੀ ਜੀਤ ਕਰੋ। ਐ ਮਹਾਰਾਜ, ਐ ਸਤਿਗੁਰੂ, ਐ ਮਾਲਕ, ਸਰਬੱਤ ਦੇ ਭਲੇ ਲਈ ਕਰਮ ਕਰਦਿਆਂ ਹੋਇਆਂ, ਚੰਗੇ ਕੰਮ ਕਰਦਿਆਂ ਹੋਇਆਂ ਸਾਡੇ ਕਦਮ ਕਦੇ ਵੀ ਪਛਾਣ ਨਾ ਹਟਣ। ਇਹ ਸਿਰ ਤੇ ਬੇਸ਼ੱਕ ਚਲਾ ਜਾਏ, ਅਸੀਂ ਸਿਦਕੋ ਨਾ ਹਾਰੀਏ। ਤੂੰ ਸਾਨੂੰ ਇਹੋ ਜਿਹਾ ਬਲ ਦੇ, ਤੂੰ ਸਾਨੂੰ ਇਹੋ ਜਿਹੀ ਅਸੀਸ ਦੇ।

ਦੀ ਸ਼੍ਰੀ ਦਰਸ਼ਨ ਕੁਮਾਰ ਜੀ ਵੱਲੋਂ ਪੇਸ਼ ਕੀਤੀ ਗਈ ਹੈ। ਆਪ ਸਮੂਹ ਸੰਗਤ ਨੂੰ ਖਾਲਸਾ ਜੀ ਦੇ 300 ਸਾਲਾ

ਕਬੂਲੋਗੇ ਕਿ ਅੱਗੋਂ ਵਾਸਤੇ ਅਰਦਾਸ ਕਰੋਗੇ ਮਹਾਰਾਜ ਬਖਸ਼ਿਸ਼ ਕਰੋ, ਐਸੇ ਤਰ੍ਹਾਂ ਆਪ ਸੰਗਤਾਂ ਦੀ ਇਹ ਸੇਵਾ ਕਰਦੇ ਰਹਿਣ, ਸ਼ਬਦ ਗੁਰਬਾਣੀ ਦੀਆਂ ਕੈਸਟਾਂ, ਇਤਿਹਾਸ ਦੀਆਂ ਕੈਸਟਾਂ ਘਰ ਘਰ ਵਿੱਚ ਪਹੁੰਚਾਉਂਦੇ ਰਹਿਣ।

ਬਾਅਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੋ ਸਾਹਾਣ ਗਣਿਜੈ ਤ੍ਰਿਪਾਉਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪਰਿਆਤ ਛੰਦ ਨਮਸਤੇ।

ਇਸ ਤੋਂ ਪਹਿਲਾਂ ਕਿ ਤੈਨੂੰ ਵਾਹ ਪੈ ਜਾਵੇ ਉਸ ਸਾਗਰ ਨਾਲ ਜਿਸ ਵਿੱਚ ਤਰਨਾ ਬਹੁਤ ਕਠਿਨ ਹੈ। ਨਦੀ ਹੋਵੇ, ਨਾਲਾ ਹੋਵੇ, ਦਰਿਆ ਹੋਵੇ, ਇਹਦੇ ਵਹਿਣ ਹੀ ਨਹੀਂ ਮਾਣ। ਤੇ ਬੰਦਾ ਹਾਲ ਤਾਰੂ ਹੋਵੇ ਤੇ ਕਿਨਾਰੇ ਤੇ ਖੜਾ ਝੁਰਦਾ ਰਹੇਗਾ, ਤਾਰੂ ਹੋਵੇ ਤੇ ਛਾਲ ਮਾਰ ਕੇ ਪਾਰ ਕਰ ਜਾਏਗਾ। ਹਾਲਾਂਕਿ ਵੀ ਖਤਰੇ ਉੱਥੇ ਵੀ ਹੈ, ਪਰ ਜਿੱਥੇ ਸਾਗਰ ਦੀ ਗੱਲ ਆ ਜਾਏਗੀ ਤਾਰੂ ਵੀ ਹਾਰ ਜਾਏਗਾ, ਕਹੇਗਾ ਨਹੀਂ ਇੱਥੇ ਕੋਈ ਤਰਨ ਵਾਲੀ ਵਾਹ ਥੋੜਾ ਹੈ। ਕਿਨਾਰੇ ਕਿਨਾਰੇ ਮਾਰ ਲੈਂਦੇ ਆ ਚੁੱਕੀ, ਲੇਕਿਨ ਅਗਾਂਹ ਗਹਿਰਾਈਆਂ ਵਿੱਚ ਜਾਣ ਦਾ ਕੋਈ ਮਤਲਬ ਨਹੀਂ। ਸਾਗਰ ਕੋਈ ਤਰ ਕੇ ਥੋੜਾ ਪਾਰ ਹੁੰਦੇ ਨੇ, ਇਹਦੇ ਵਾਸਤੇ ਜਹਾਜ਼ ਚਾਹੀਦਾ। ਤਾਰੂ ਹੋਣਾ ਵੀ ਇੱਕ ਗੱਲ ਹੈ, ਲੇਕਿਨ ਤਾਰੂ ਹੋਣ ਦੇ ਨਾਲ ਜਦੋਂ ਸਾਗਰ ਦੀ ਗੱਲ ਆ ਜਾਏਗੀ ਤਾਂ ਇੱਕ ਤਰਨ ਦਾ ਸਾਧਨ ਹੋਣ ਦੀ ਲੋੜ ਹੈ। ਸਾਹਿਬ ਕਹਿੰਦੇ ਨੇ ਅੱਗੋਂ ਜਿੱਥੇ ਵਾਹ ਪੈਣਾ, ਵੈਸੇ ਸੰਸਾਰ ਵੀ ਕਿਹੜਾ ਕਿਸੇ ਸਾਗਰ ਤੋਂ ਘੱਟ ਹੈ। ਕਈ ਵਾਰ ਕਿਤਨੇ ਤਣਾਅ ਬੰਦੇ ਕਹਿੰਦੇ ਸੁਣੇ ਗਏ ਨੇ, ਕਹਿੰਦੇ ਨੇ ਮੈਨੂੰ ਡੋਬੂ ਪੈਂਦੇ ਨੇ, ਮੇਰਾ ਹਾਰਟ ਸਿੰਕ ਕਰਦਾ ਹੈ, ਮੇਰਾ ਦਿਲ ਡੁੱਬਦਾ ਹੈ। ਕਿੱਥੇ ਡੁੱਬਦਾ ਹੈ ਤੇਰਾ ਦਿਲ? ਤੇਰੇ ਦਿਲ ਨੂੰ ਕਾਹਦੇ ਡੋਬੂ ਪੈਂਦੇ ਨੇ? ਸੰਸਾਰ ਸਾਗਰ ਦੀ ਗੱਲ, ਸੰਸਾਰ ਦੇ ਮੋਹ ਸਾਗਰ ਚ ਡੁੱਬ ਰਹੇ ਹਨ, ਸੰਸਾਰ ਦੇ ਲੋਭ ਸਾਗਰ ਚ ਡੁੱਬ ਰਹੇ ਹਨ, ਕ੍ਰੋਧ ਵਿੱਚ ਡੁੱਬ ਰਹੇ ਹਨ, ਚਿੰਤਾ ਵਿੱਚ ਡੁੱਬ ਰਹੇ ਹਨ, ਅਨੇਕਾਂ ਤਰ੍ਹਾਂ ਦੀ ਦਲਦਲ ਚ ਗਰਕ ਹੁੰਦਾ ਜਾ ਰਹੇ ਹਾਂ। ਤਦੇ ਕਹਿੰਦਾ ਹਾਰਟ ਸਿੰਕ ਕਰਦਾ, ਦਿਲ ਡੁੱਬਦਾ ਹੈ ਮੇਰਾ। ਜਿਉਂਦਿਆਂ ਵੀ ਸੰਸਾਰ ਇੱਕ ਭਿਆਨਕ ਅਗਨ ਸਾਗਰ ਤੋਂ ਘੱਟ ਕੋਈ ਨਹੀਂ। ਤੇ ਜਿਹੜਾ ਜੀਵਨ ਦੇ ਭੋਗ ਪੈਣ ਤੋਂ ਬਾਅਦ ਦੀ ਗੱਲ ਹੈ, ਉਹ ਸਨਾਤਨ ਧਰਮ ਵਾਲਿਆਂ ਦੀ ਗੱਲ ਕੀਤੀ, ਇਸਲਾਮ ਵਾਲਿਆਂ ਦੀ ਗੱਲ ਕੀਤੀ, ਸੰਕੇਤ ਬਾਣੀ ਵਿੱਚ ਵੀ ਮਿਲਦਾ। ਸਾਧ ਸੰਗਤ ਕਹਿ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਉਹ ਤਾਂ ਕਹਿੰਦੇ ਨੇ ਵੈਤਰਨੀ ਨਦੀ ਨਾਂ ਲੈਂਦੇ ਨੇ ਸਨਾਤਨ ਧਰਮ ਵਾਲੇ। ਕਹਿੰਦੇ ਨੇ ਕੋਈ ਐਸੀ ਨਦੀ ਮਰਨ ਤੋਂ ਬਾਅਦ ਜੀਵ ਦੇ ਸਾਹਮਣੇ ਆਉਂਦੀ ਏ, ਜਿਹੜੀ ਕਿਤੇ ਲਹੂ ਮਿੱਝ ਆਦਿਕ ਨਾਲ ਭਰੀ ਹੋਈ, ਉਹਦੇ ਵਿੱਚ ਤਰਿਆ ਨਹੀਂ ਜਾਂਦਾ, ਗਰਕ ਤਾਂ ਹੋ ਜਾਂਦਾ, ਤਰਿਆ ਨਹੀਂ ਜਾਂਦਾ। ਤੇ ਕਹਿੰਦੇ ਨੇ ਗਊ ਦੀ ਪੂਛ ਫੜ ਕੇ ਕੋਈ ਪਾਰ ਹੋ ਸਕਦਾ। ਕਦੇ ਆਮ ਤੌਰ ਤੇ ਮਰਨ ਵਾਲਿਆਂ ਪ੍ਰਤੀ ਉਹਨਾਂ ਦੇ ਨਵੇਂ ਤੋਂ ਗਊਆਂ ਦਾਨ ਕਰਦੇ। ਇਸਲਾਮ ਵਾਲੇ ਕਹਿੰਦੇ ਨੇ ਇੱਕ ਬੜੀ ਭਿਆਨਕ ਨਦੀ ਆਉਂਦੀ ਹੈ, ਉਸ ਦੇ ਉੱਤੋਂ ਇੱਕ ਪੁਲੇ ਸਰਾਤ ਹੈ, ਬਾਣੀ ਵਿੱਚ ਉਹਦਾ ਜ਼ਿਕਰ ਪੁਰਸਲਾਤ ਕਰਕੇ ਆਏ। ਪੁਰਸਲਾਤ ਕਾ ਪੰਥ ਦੁਹੇਲਾ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਪੁਲੇ ਸਰਾਤ ਤੋਂ ਪਾਰ ਕਰਨਾ ਪੈਂਦਾ, ਜਿੱਥੇ ਇੱਕ ਦੇ ਨਾਲ ਦੂਜਾ ਬੰਦਾ ਨਹੀਂ ਲੰਘ ਸਕਦਾ, ਇੱਕੋ ਨੂੰ ਲੰਘਣਾ ਪੈਂਦਾ। ਬੜਾ ਭਿਆਨਕ ਪੁਲ ਹੈ, ਥੱਲੇ ਬੜੀ ਭਿਆਨਕ ਨਦੀ ਵਗ ਰਹੀ ਹੈ ਤੇ ਬੜਾ ਸੌੜਾ ਪੁਲ ਹੈ। ਉਹਦੇ ਉੱਤੋਂ ਜਿਸ ਵੇਲੇ ਜੀਵ ਪਾਰ ਹੁੰਦਾ ਹੈ ਤੇ ਜਿਹੜੇ ਤਾਂ ਟਿਕੇ ਲੋਕ ਹੁੰਦੇ ਨੇ, ਜੱਬੀ ਤੱਬੀ ਹੁੰਦੇ ਨੇ, ਧਿਆਨ ਵਾਲੇ ਹੁੰਦੇ ਨੇ, ਉਹ ਸਹੀਜੇ ਲੰਘ ਜਾਂਦੇ ਨੇ, ਲੇਕਿਨ ਜਿਹੜੇ ਡੋਲੇ ਲੋਕ ਹੁੰਦੇ ਨੇ ਉਹ ਨਹੀਂ ਪਾਰ ਹੋ ਸਕਦੇ, ਰਾਹ ਚ ਡਿੱਗ ਪੈਂਦੇ। ਉਹ ਐਸਾ ਕਹਿੰਦੇ, ਲੇਕਿਨ ਆਪਾਂ ਉਹਦੀ ਗੱਲ ਵੱਖਰੀ ਛੱਡੀਏ। ਇੱਥੇ ਜੀਵਨ ਦੀ ਨਦੀ ਪਾਰ ਕਰਨੀ ਔਖੀ ਹੋਈ। ਤਿੱਤ ਸਰਵਰਣ ਹੈ ਭਈ ਲੈ ਨਿਵਾਸਾ ਤਨ, ਗੁਰੂ ਨਾਨਕ ਕਹਿੰਦੇ ਨੇ ਐਸੇ ਸਾਗਰ ਚ ਫਸ ਗਏ ਆ, ਪਾਣੀ ਪਾਵਕ ਦਿਨੇ ਕਿ ਜਿੱਥੇ ਮਹਾਰਾਜ ਨੇ ਆਪ ਹੀ ਨਿਰੰਕਾਰ ਨੇ ਆਪ ਹੀ ਪਾਣੀ ਨੂੰ ਅੱਗ ਬਣਾ ਛੱਡਿਆ। ਪੰਕ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਅਲੇ, ਮੈਂ ਤਾਂ ਗਰਕ ਹੁੰਦੇ ਵੇਖੇ, ਪੈਰ ਨਹੀਂ ਪੁੱਟਿਆ ਜਾਂਦਾ। ਤੇ ਜੇ ਇਹਨੂੰ ਵੀ ਪਾਰ ਕਰਨਾ, ਉਹਨੂੰ ਵੀ ਪਾਰ ਕਰਨਾ ਜਾਂ ਇਹਨੂੰ ਵੀ ਪਾਰ ਕਰਨਾ, ਤਾਂ ਕੋਈ ਤਾਂ ਪ੍ਰਬੰਧ ਕਰਨਾ ਪਏਗਾ। ਇਸੇ ਜੀਵਨ ਵਿੱਚ ਹੀ ਪ੍ਰਬੰਧ ਕਰਨਾ ਪਏਗਾ, ਅਗਾਂਹ ਦਾ ਵੀ ਕਰਨਾ ਪਏਗਾ, ਹੁਣ ਦਾ ਵੀ ਕਰਨਾ ਪਏਗਾ। ਭਗਤ ਫਰੀਦ ਜੀ ਨੇ ਬਚਨ ਕੀਤਾ ਸੀ, ਉਹ ਕਹਿੰਦੇ ਨੇ ਜਿਨ੍ਹਾਂ ਨੇ ਵਕਤ ਨਹੀਂ ਨਾ ਸੰਭਾਲਿਆ। ਸ਼ੇਖ ਬ੍ਰਹਮ ਫਰੀਦ ਸਾਨੀ ਜਿਸਲੇ ਧੰਨ ਗੁਰੂ ਨਾਨਕ ਨੂੰ ਮਿਲਿਆ ਹੈ, ਉਸ ਵੇਲੇ ਸ਼ਬਦ ਤੇ ਗੱਲ ਚੱਲੀ ਸੀ। ਉਹਨੇ ਆਪਣੇ ਵੱਡੇ ਫਰੀਦ ਦਾ, ਫਰੀਦ ਸ਼ੰਕਰਗੰਜ ਦਾ ਇਹ ਸ਼ਬਦ ਪੜ੍ਹਿਆ ਸੀ। ਬੇੜਾ ਬੰਦ ਨ ਸਕਿਓ ਬੰਦਨ ਕੀ ਵੇਲਾ, ਜਿਨ੍ਹਾਂ ਨੇ ਸਮੇਂ ਨਾਲ ਪ੍ਰਬੰਧ ਨਹੀਂ ਕੀਤਾ ਤਰਨ ਦਾ। ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਉਧਰੋਂ ਭਰਿਆ ਸਾਗਰ ਉਛਲ ਰਿਹਾ ਹੋਵੇ, ਉਧਰੋਂ ਪ੍ਰਬੰਧ ਕੋਈ ਨਾ ਹੋਵੇ, ਕਿਵੇਂ ਤਰ ਜਾਏਗਾ? ਤਰਨਾ ਔਖਾ ਹੋ ਜਾਏਗਾ, ਦੁਹੇਲਾ ਔਖਾ ਹੋ ਜਾਏਗਾ। ਹੱਥ ਨ ਲਾਏ ਕਸੂੜੇ ਜਲ ਜਾਸੀ ਢੋਲਾ, ਤਦਕੂ ਤਾਂ ਵਧੀ ਜਾ ਰਹੇ ਹੈ ਉਸ ਮਾਇਆ ਨਾਲ ਜਿਹਦਾ ਰੰਗ ਫਿੱਕਾ ਹੈ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ।
ਕਸੁੰਬੇ ਦੇ ਫੁੱਲ ਦੀ ਗੱਲ ਕਹਿੰਦੇ ਨੇ, ਕਹਿੰਦੇ ਨੇ ਸਵੇਰੇ ਨੀਲਾ ਹੁੰਦਾ, ਨੀਲੀ ਭਾ ਮਾਰਦਾ, ਅਚਾਨਕ ਦੁਪਹਿਰੇ ਲਾਲੀ ਆ ਜਾਂਦੀ ਇਹਦੇ ਤੇ, ਲਾਲ ਲਾਲ ਸੋਹਣਾ ਲੱਗਦਾ, ਲੇਕਿਨ ਥੋੜੀ ਦੇਰ ਬਾਅਦ ਮੁੜ ਕੇ ਫਿੱਕਾ ਤੇ ਮੁੜ ਕੇ ਚਿੱਟਾ ਤੇ ਬੇਕਾਰ ਹੋ ਕੇ ਰਹਿ ਜਾਂਦਾ। ਉਹਦਾ ਰੰਗ ਜਿਹੜਾ ਝੱਟ ਘੜੀ ਆਇਆ ਉਹ ਬਹੁਤ ਥੋੜੇ ਸਮੇਂ ਦਾ ਰੰਗ ਹੈ। ਕਦੇ ਮਹਾਰਾਜ ਨੇ ਇਸ ਕਸੁੰਬੇ ਦੇ ਰੰਗ ਤੋਂ, ਕੱਚੇ ਰੰਗ ਤੋਂ ਸਾਨੂੰ ਸੁਚੇਤ ਕਰਾਇਆ, ਤੂੰ ਜਿਹਨੂੰ ਮੁੱਠ ਚ ਫੜੀ ਜਾਣਾ ਹੈ, ਜਿਸ ਨੂੰ ਤੂੰ ਆਪਣੀ ਪਕੜ ਚ ਲੈਣ ਦਾ ਯਤਨ ਕਰ ਰਿਹਾ ਹੈ, ਇਹ ਵੇਖਣ ਨੂੰ ਚੰਗੀ ਤਾਂ ਲੱਗਦੀ ਹੈ, ਸੋਹਣੀ ਤਾਂ ਲੱਗਦੀ ਹੈ, ਮੋਹਦੀ ਤਾਂ ਹੈ ਮਨ ਨੂੰ, ਲੇਕਿਨ ਇਹਦਾ ਰੰਗ ਬਹੁਤ ਫਿੱਕਾ ਹੈ। ਇਹਨੂੰ ਨਾ ਹੱਥ ਲਾ, ਫਰੀਦ ਸੱਚਾ ਹੈ, ਫਰੀਦ ਸ਼ੇਖ ਬ੍ਰਹਮ ਜਾਂ ਇਬਰਾਹਿਮ ਫਰੀਦ ਸਾਨੀ ਸੱਚੇ ਨੇ ਆਪਣੀ ਥਾਂ, ਕਿਉਂਕਿ ਤਜੀ ਹੋਈ ਮਾਇਆ ਛੱਡੀ ਹੋਈ ਉਹਨਾਂ। ਧੰਨ ਗੁਰੂ ਨਾਨਕ ਦਾ ਪੰਥ ਇਸ ਤਰ੍ਹਾਂ ਦਾ ਨਹੀਂ ਕਿ ਛੱਡ ਕੇ ਤੁਰ ਪਵੋ, ਕਾਠ ਦੀ ਰੋਟੀ ਜਲ ਵਿੱਚ ਪਾ ਲਵੋ ਇਹ ਮਤਲਬ ਨਹੀਂ ਹੈ, ਪੱਤੇ ਖਾ ਕੇ ਜੜਾਂ ਖਾ ਕੇ ਜੰਗਲਾਂ ਚ ਪੈ ਰਹੋ ਇਹ ਮਤਲਬ ਨਹੀਂ ਹੈ। ਗੁਰੂ ਨਾਨਕ ਦੇ ਮਤ ਵਿੱਚ ਐਸਾ ਕੋਈ ਥਾਂ ਨਹੀਂ। ਫਰੀਦ ਆਪਣੀ ਥਾਂ ਸੱਚਾ, ਉਹ ਕਹਿੰਦਾ ਹੱਥ ਨਾ ਲਾਈ ਬੇਕਾਰ ਹੈ, ਉਹਨੇ ਛੱਡ ਜ ਦਿੱਤੀ। ਲੇਕਿਨ ਸਾਹਿਬ ਕਹਿੰਦੇ ਨੇ ਕਿੰਨੇ ਕੁ ਛੱਡ ਦੇਣਗੇ, ਸਾਰੇ ਛੱਡ ਦੇਣਗੇ, ਗੱਲ ਉਹ ਕਰੀਏ ਜਿਹੜੇ ਸਾਰੇ ਲੋਕ ਕਰ ਸਕਣ। ਤੇ ਧੰਨ ਗੁਰੂ ਨਾਨਕ ਕਹਿੰਦੇ ਨੇ ਇਸ ਤਰ੍ਹਾਂ ਕਰੋ, ਰਹੋ ਇਹਦੇ ਵਿੱਚ, ਹੱਥ ਨਾ ਲਾਈ ਪੈਰ ਲਾਈ, ਧਿਆਨ ਦੇਣਾ, ਗੱਲ ਬੜੀ ਗਹਿਰੀ, ਇਹਨੂੰ ਬਾਹਾਂ ਨਾਲ ਫੜਨ ਦੀ ਕੋਸ਼ਿਸ਼ ਨਾ ਕਰ, ਤੇਰੀਆਂ ਬਾਹਾਂ ਜਕੜ ਲਵੇ, ਇਹਨਾਂ ਨੂੰ ਪੈਰਾਂ ਹੇਠ ਲਿਤਾੜ ਦਾ ਤੁਲਾ ਚਲਾ ਜਾ। ਇਸ ਕਸੁੰਬੇ ਰੰਗ ਵਾਲੀ ਝੂਠੀ ਮਾਇਆ ਨੂੰ ਗੁਰਮੁਖ ਬੈਠਾ ਸੀ ਕੋਈ ਮਾਇਆ ਗਿਣਦਾ, ਗਿਣਦਿਆਂ ਹੋਇਆ ਮਾਇਆ ਉਸਨੇ ਪੈਰ ਥੱਲੇ ਲੈ ਲਈ, ਜਿੰਨੀ ਕੁ ਗਿਣ ਲਈ ਸੀ ਪੈਰ ਥੱਲੇ ਰੱਖ ਲਏ। ਦੂਜਾ ਕਹਿਣ ਲੱਗਾ, ਕਹਿਣ ਲੱਗਾ ਭਾਈ ਸਾਹਿਬ ਇਹ ਕੀ ਕਰਦੇ, ਮਾਇਆ ਨੂੰ ਪੈਰ ਥੱਲੇ ਰੱਖ ਲਿਆ, ਮਾਇਆ ਪੈਰ ਥੱਲੇ ਰੱਖੀਏ ਤੇ ਨਾਰਾਜ਼ ਹੋ ਜਾਂਦੀ, ਰੁੱਸ ਜਾਂਦੀ ਹੈ, ਛੱਡ ਜਾਂਦੀ ਹੈ ਘਰ, ਏਡੀ ਬੇਦਵੀ ਮਾਇਆ ਦੀ। ਗੁਰੂ ਨਾਨਕ ਦੀ ਮਤ ਨੂੰ ਗ੍ਰਹਿਣ ਕਰਨ ਵਾਲਾ ਗੁਰਮੁਖ ਕਹਿਣ ਲੱਗਾ, ਤੇਰਾ ਕੀ ਖਿਆਲ ਹੈ, ਸਿਰ ਤੇ ਰੱਖ ਲਓ, ਜੇ ਸਿਰ ਤੇ ਰੱਖ ਲਈ ਤੇ ਗੁਰੂ ਗ੍ਰੰਥ ਸਾਹਿਬ ਕਿੱਥੇ ਰੱਖਾਂਗਾ, ਬਾਣੀ ਕਿੱਥੇ ਰੱਖਾਂਗਾ, ਨਾਮ ਕਿੱਥੇ ਰੱਖਾਂਗਾ, ਨਾਮ ਸਿਰ ਤੇ ਰੱਖਣਾ ਹੈ, ਬਾਣੀ ਸਿਰ ਤੇ ਰੱਖਣੀ ਹੈ, ਜੁੱਤੀ ਥੱਲੇ ਹੀ ਠੀਕ ਹੈ, ਇਹ ਪੈਰਾਂ ਥੱਲੇ ਹੀ ਠੀਕ ਹੀ ਹੈ। ਪਤਾ ਜਿਹੜੇ ਲੋਕ ਲਕਸ਼ਮੀ ਦਾ ਚਿੱਤਰ ਬਣਾ ਕੇ ਪੂਜਾ ਕਰਦੇ ਨੇ, ਉਹ ਜਿਹੜਾ ਲਕਸ਼ਮੀ ਦੀ ਪੂਜਾ ਕਰਨ ਵਾਲੇ ਨੇ ਰੱਬ ਦੀ ਪੂਜਾ ਨਹੀਂ ਕਰ ਸਕਦੇ, ਹੋ ਹੀ ਨਹੀਂ ਸਕਦੀ, ਇੱਕ ਦੀ ਹੋਵੇਗੀ, ਇਸ਼ਟ ਤਾਂ ਇੱਕ ਹੋ ਸਕਦਾ, ਜਿਨ੍ਹਾਂ ਦਾ ਗੁਰੂ, ਜਿਨ੍ਹਾਂ ਦਾ ਇਸ਼ਟ ਲਕਸ਼ਮੀ ਹੋ ਗਈ, ਉਹਨਾਂ ਦਾ ਗੁਰੂ ਗੁਰੂ ਨਾਨਕ ਕਿਵੇਂ ਹੋਵੇਗਾ। ਇਹ ਤਾਂ ਪੈਰ ਥੱਲੇ ਰੱਖਣ ਦੀ ਲੋੜ ਹੈ, ਇਹਨੂੰ ਤਾਂ ਲਿਤਾੜ ਦੇ ਤੁਰੇ ਜਾਣ ਦੀ, ਵਰਤੀ ਚਲੇ ਜਾਣ ਦੀ ਗੱਲ ਹੈ। ਫਰੀਦ ਕਹਿੰਦਾ ਹੱਥ ਨਾ ਲਾਏ, ਹੱਥ ਨਾ ਲਾਏ ਕਸੁੰਬੜੇ, ਉਹ ਸੱਚਾ ਹੈ, ਕਿਉਂਕਿ ਹੱਥ ਲਾਇਆ ਮਹਿਸੂਸ ਕੀਤਾ ਹੈ ਕਿ ਧੋਖਾ ਦਿੰਦੀ। ਮਗਰ ਧੰਨ ਗੁਰੂ ਨਾਨਕ ਇਹ ਨਹੀਂ ਕਹਿੰਦੇ ਕਿ ਇਹਨੂੰ ਹੱਥ ਹੀ ਨਾ ਲਾ ਤੇ ਪੈਰ ਹੀ ਨਾ ਲਾ, ਨਹੀਂ, ਇਹਨੂੰ ਵਰਤਦਾ ਤੁਰਿਆ ਜਾ, ਇਹਦੇ ਚ ਫਸੀ ਨਾ, ਚੱਲ ਜਾ ਸੀ ਢੋਲਾ ਸਜਣਾ, ਇਹਦਾ ਰੰਗ ਤੁਰ ਜਾਣ ਵਾਲਾ। ਇੱਕ ਆਪੀਨੇ ਪਤਲੀ ਸਹਿ ਕੇ ਰੇ ਬੋਲਾ, ਧਿਆਨ ਦੇਣਾ, ਇੱਥੇ ਆ ਕੇ ਸ਼ਬਦ ਪਾਠ ਥੋੜਾ ਜਿਹਾ ਸਮਝ ਕੇ ਕਰਨ ਦੀ ਲੋੜ ਹੈ। ਇੱਕ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਹੰਕਾਰ ਚ ਮਤੀਆਂ ਹੁੰਦੀਆਂ ਨੇ, ਪਤਲੀ ਹੰਕਾਰੀਆਂ ਹੋਈਆਂ, ਮਾਣ ਵਿੱਚ ਆਈਆਂ ਹੋਈਆਂ, ਆਪਣੇ ਆਪੇ ਦੇ ਹਉਮੈ ਦੇ ਮਾਣ ਵਿੱਚ ਰਤੀਆਂ ਹੋਈਆਂ ਕੁਝ ਐਸੀਆਂ ਵੀ ਹੁੰਦੀਆਂ ਨੇ, ਉਹਨਾਂ ਨੂੰ ਹੰਕਾਰ ਦੀਆਂ ਮਾਰੀਆਂ ਨੂੰ ਰੱਬ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ, ਤੇ ਉਹਨਾਂ ਨੂੰ ਜਦੋਂ ਆਵਾਜ਼ ਪੈਂਦੀ ਹੈ ਨਾ, ਉਹ ਇਹ ਕਹਿ ਕੇ ਆਵਾਜ਼ ਪੈਂਦੀ ਹੈ, ਰੇ ਕਹਿ ਕੇ ਚੱਲ ਰੇ, ਚੱਲ ਓਏ, ਰੇ ਕਹਿ ਕੇ ਆਵਾਜ਼, ਮਾਣ ਨਾਲ ਨਹੀਂ ਬੁਲਾਇਆ ਜਾਂਦਾ, ਸਹਿ ਕੇ ਰੇ ਬੋਲਾ, ਮਾਲਕ ਦੇ ਬਚਨ ਰੇ ਕਹਿ ਕੇ ਪ੍ਰਾਪਤ ਹੁੰਦੇ, ਕਠੋਰ ਢੰਗ ਨਾਲ ਬੁਲਾਇਆ ਜਾਂਦਾ, ਸਖਤੀ ਨਾਲ ਬੁਲਾਇਆ ਜਾਂਦਾ। ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ, ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੀ ਜਵਾਨੀ ਵਿੱਚ ਮਿਲਾਪ ਦਾ ਉਹ ਰੰਗ ਨਹੀਂ ਖਿੜਦਾ ਜੋ ਪਤੀ ਨੂੰ ਮਿਲ ਕੇ ਪ੍ਰਾਪਤ ਹੋਣਾ ਚਾਹੀਦਾ। ਕਹੇ ਫਰੀਦ ਸਹੇਲੀਓ ਸ਼ੋ ਅਲਾਏ ਸੀ, ਫਰੀਦ ਜੀ ਕਹਿੰਦੇ ਨੇ ਸੱਜਣੋ ਸਤਸੰਗੀਓ ਪਿਆਰ ਵਾਲਿਓ ਭਗਤੋ, ਜਦੋਂ ਪ੍ਰਭੂ ਸੱਦਾ ਦੇਵੇਗਾ, ਪ੍ਰਭੂ ਬੁਲਾਵੇਗਾ, ਮੇਰਾ ਖੁਦਾ ਆਵਾਜ਼ ਮਾਰੇਗਾ, ਹੰਸ ਚੱਲ ਸੀ ਡੁੰਮਣਾ, ਹੰਕਾਰ ਦਾ ਮਾਰਿਆ ਹੋਇਆ, ਮਾਇਆ ਦੇ ਰੰਗ ਚ ਫਸਿਆ ਹੋਇਆ, ਦੁਬਦਾ ਵਿੱਚ ਗਿਆ ਜਾਏਗਾ ਬੰਦਾ, ਹੰਸ ਚੱਲ ਸੀ ਡੁੰਮਣਾ, ਹੰਸ ਕਹਿੰਦੇ ਨੇ ਜੀਵਨ, ਜੀਵ ਜਿਸਲੇ ਛੱਡ ਕੇ ਜਾਏਗਾ ਤੇ ਦੋ ਮਨਾ ਹੋ ਗਏ, ਦੁਚਿਤੀ ਚ ਫਸਿਆ ਹੋਇਆ, ਦੁਬਦਾ ਚ ਫਸਿਆ ਹੋਇਆ, ਇਹ ਤਨ ਢੇਰੀ ਥੀ ਸੀ, ਜਿਸ ਵੇਲੇ ਇਹ ਸਰੀਰ ਮਿੱਟੀ ਹੋ ਜਾਏਗਾ, ਹੰਸ ਇਹਨੂੰ ਛੱਡ ਕੇ ਜਾਏਗਾ ਤੇ ਦੁਬਦਾ ਵਿੱਚ ਜਾਏਗਾ, ਦੁਖੀ ਹੁੰਦਾ ਜਾਏਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਇਬਰਾਹਿਮ, ਸ਼ੇਖ ਫਰੀਦ ਦੀ ਗੱਲ ਆਪਣੀ ਥਾਂ ਸੱਚੀ ਹੈ, ਪਰ ਤੈਨੂੰ ਮੈਂ ਇਹਦਾ ਇੱਕ ਹੱਲ ਦੱਸਾਂ, ਇੰਨੀ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਸਾਹਿਬ ਕਹਿੰਦੇ ਨੇ ਜਪ ਤਪ ਕਾ ਬੰਦ ਬੇੜਦਾ, ਧਿਆਨ ਦੇ ਗੁਰੂ ਨਾਨਕ ਦਾ ਮਤ ਕੀ, ਜਪ ਤਪ ਕਾ ਬੰਦ ਬੇੜਦਾ, ਵਾਹਿਗੁਰੂ ਜਪਦਾ ਰਹੋ ਤੇ ਥੋੜਾ ਉਦਮ ਕਰ, ਤਪ ਕਰ। ਜਿਹੜੇ ਲੋਕ ਚਾਹੁੰਦੇ ਨੇ ਨਾ
आम तौर ते गल कही सुनी जाती है। कहिंदे ने नानक सतगुर भेटे है पूरी होवे जुगत हसंदियां खेलंदियां खावंदियां पहनंदियां विचे होवे मुक्त। हसदे खेडदे खांदे पहनदे लोक ए गल दूजी तो कहिंदे ने, दुख दा दूजा हिस्सा कहिंदे ने, हसंदियां खेलंदियां पहनंदियां खावंदियां विचे होवे मुक्त। इन्नी गल कहिंदे ने, पहली गल नहीं कहिंदे, नानक सतगुर भेटे है पूरी होवे जुगत। हसना खेलना खांदे पहनदे जीवन दा आनंद लेना अपनी थां ते है, लेकिन जे जीवन विच तप नहीं ना ये सारा कुछ व्यो बन जाए। ये हसना खेडना खाना पीना हसना बाल जब लग हृदय ना आवे यार, वो तप की है? ये तप ओ ना समझना जेडे लोग जिन्हां तो गुरु नानक ने जाके वरजिया सी जोगियां केड़े पासे पै गए, संसार नूं छड्ड के बर्फां च बैठे हो, धूणियां ताई बैठे हो, गर्मियां च धूणियां ताउणियां, सर्दियां च बर्फां च जाके बह जा। जो कुछ शरीर नहीं ना मनदा, जो कुछ शरीर इजाजत नहीं देता, शरीर मंगता रोटी रोटी नहीं खाता, ते साहब कहने ने गलत कर रहे हैं। छोटे अन्न करे पाखंड, नहीं ये गलत काम कर रहे। कुछ लोग ऐसे ने शरीर की लोड़ है नींद, कहते सौना ही नहीं, खड़े ही रहना, नींद नहीं लैनी, बिल्कुल नहीं सौना। जिनी भाई शरीर नूं लोड़ है उन्नी तो लैनी पैगी, ना लेगा शरीर रोगी हो जाएगा, शरीर नाल धक्का कर रहे। पानी की शरीर नूं लोड़ है तेनू इहनू देना पैगा, ना देवेगा इसे नूं क्या। कहिंदे महाराज ने पावन बाणी च कहा है, मन हथ किने ना पायो सब थके कर्म कमाए। यह जिद दी मारी हुई गल है, यह जिद वाली तपस्या है, यह तपस्या प्रमाण नहीं। तप का मतलब है गुरु का सिख मत समझे कि तप नहीं मेरे जीवन में, अमृत वेले जागना तप है, हर रुते अमृत वेले इशनान करना तप है, चौंकड़ा मार के नितनेम करना अपनी थां ते तीजा तप है, गुरु संगत विच आ के बैठना चौथा तप है, गुरु के हुक्मां नूं सिर मथे धारण करना गुरु की रहत नूं धारण करना पंजवां तप है। तप तो बिना सिखी कोई नहीं तुरद। वाहिगुरु सिमरन करदा होवे उठत बैठत सोवत नाम कहो नानक जन के सद काम। प्रभु दा बंदा किवें दे बिना तुर सकदा है? ये तुरदा फिरदा वाहिगुरु वाहिगुरु जपदा ते तप करके जीउंदा होया, सेवा करदा होया, परपकार करदा होया, अमृत वेले जागदा, सारी जुगत नूं पालदा होया, ये तप करके जीउंदा है। ते साहिब कहिंदे ने, धन गुरु नानक कहिंदे ने, जप तप का बंद बेड़दा, जे तू इह कुछ कर लेगा ना ते तेरा तरन वाला बेड़ा बज गया। कदे महाराज ने अगे जाके पावन बाणी च होर थां भी कहा है ना, आगे कहो किछ तुलहा बंद, गुरु तेग बहादुर साहब आगे कहो किछ तुलहा बंद, क्या परवासा धन का, पता नहीं केड़े वेले ये जिंदगी का आगा पिछा हो जाना है। तू अगे वास्ते की प्रबंध किया है, अगे तरन वास्ते की प्रबंध किया है। तुला वह कहते सन जेड़ा लकड़ा का तूबिया का वह सहारा जिदा आसरा लैके बंदा नदी पार कर सके। अजे भी कुछ लोग दरियावां के कंढ़िया ते रहण वाले, दस बारह तूबिया आ तूबा जिहड़ा हुंदा यह सुक जाए ना उंज सख्त हो जाता है, विचों मोला हो जाता, अंदर ये हवा भरी रहिंदी पानी ये अंदर दाखिल नहीं हुंदा। इन्हां नूं कट्ठे बन लैंदे ने किसी जाल दे विच, दस पंद्रह कट्ठे बन लैंदे, उहनूं छाती नाल ला के नदी पार कर दिंदे ने, उह डुबण नहीं दिंदे। या फिर ऐसा हुंदा है दस बारह गेलियां कट्ठियां कर लैणियां लकड़ दियां, उहदे उत्ते बह जाणा ते तुरदे चले जाणा, तरदे चले जाणा, बांस दा आसरा लै के खिलदे चले जाणा, ओनू तुला कहते सन पुराने लोग। कहते ने अगे जिसले तरन का मसला आया, तेरे को तुला है, आगे कहो कुछ तुला बंद, क्या परवासा धन का। कबीर जी कहते ने, वेखी कि भुलेखा ना खा जाई, जिंदगी का भरोसा कोई नहीं हो, कहां विसासा इस भांडे का, इतनक लागे ठनका, एक झटका लगा ते तेरा प्रबंध जरा किया होया, पहला किया होया ही काम आवे। तुला बन के रख, पहला प्रबंध करके रख। धन गुरु नानक कहते ने, जप तप का बंद बेड़ोला, जित लंघे वहेला, मौज ना लंघ जाएगा। फिर तेरे सामने वो सरवर आएगा ही नहीं, वो समुंदर तेरे सामने आवेगा ही नहीं। जप तप का बेड़ोला बंदा बन्या होगा ना, तेनू वो सागर अगे आएगा ही नहीं, ना सरवर ना उछले, ऐसा पंथ सुहेला, मौज ना तुरिया जाए। तेरा एको नाम मंजीठड़ा, रत्ता मेरा चोला, सद रंग ढोला, वो कहने ने हथ ना लाए कसुंबड़े, जल जासी ढोला। इथे कहंदे ने, मित्रा सजना प्रभु दे प्यार च रत्ता होया मेरा चोला, नाम दे रंग च पक्के रंग च रत्ता होया, ए मजीठा रंग दे जान वाला नहीं, नाम दे रंग च रंग दे।
ਸਾਜਣ ਚੱਲੇ ਪਿਆਰਿਆ, ਕਿਉਂ ਮੇਲਾ ਹੋਈ, ਲੋਕ ਤੁਰੇ ਜਾਂਦੇ ਨੇ, ਮਿੱਤਰ ਤੁਰੇ ਜਾਂਦੇ ਨੇ। ਮੈਂ ਪੁੱਛਣਾ ਇਹ ਮਿਲਾਪ ਕਿਵੇਂ ਹੋਵੇ, ਅੱਗੇ ਜਾ ਕੇ ਮੇਲ ਹੋਵੇਗਾ ਕਿ ਨਾ ਹੋਵੇਗਾ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕਿਨਾ, ਅੱਗੇ ਕਿਹੜੇ ਜਾ ਕੇ ਮਿਲ ਸਕਣਗੇ। ਸਾਜਣ ਚੱਲੇ ਪਿਆਰੇ ਆ, ਕਿਉਂ ਮੇਲਾ ਹੋਈ, ਫਿਰ ਉੱਤਰ ਦਿੰਦੇ ਨੇ, ਕਹਿੰਦੇ ਨੇ ਜੇ ਗੁਣ ਹੋਵੇ ਗੰਠੜੀਏ ਮੇਲੇਗਾ ਸੋਈ, ਜੇ ਪੱਲੇ ਗੁਣ ਹੋਣਗੇ ਨਿਰੇ ਰੱਤੇ ਚੋਲਿਆਂ ਨਾਲ ਵੀ ਗੱਲ ਨਹੀਂ ਬਣਨੀ, ਪੱਲੇ ਗੁਣ ਹੋਣਗੇ ਤਾਂ ਆਪੇ ਮਿਲਾ ਲਵੇਗਾ। ਕਿ ਜਿਹੜਾ ਹੁਣ ਮਿਲ ਜਾਵੇਗਾ ਨਾ, ਹੁਣ ਜਪ ਤਪ ਕਰਕੇ ਨਾਮ ਦੇ ਰੰਗ ਚ ਰੱਤਾ ਹੋਇਆ ਹੁਣ ਮਿਲ ਜਾਏਗਾ ਨਾ ਪ੍ਰਭੂ ਨਾਲ, ਮਿਲਿਆ ਹੋਏ ਨਾ ਵਿਛੜੇ, ਉਹ ਹੁਣ ਮਿਲਿਆ ਤੇ ਅੱਗੋਂ ਵੀ ਮਿਲਿਆ ਰਹੇਗਾ। ਜ਼ਿੰਦਗੀ ਦੀ ਬਹਾਰ ਖਤਮ ਹੋ ਜਾਣ ਤੋਂ ਬਾਅਦ ਵੀ ਕੋਈ ਵਿਛੋੜਾ ਨਾ ਪਵੇਗਾ, ਮਿਲਿਆ ਹੋਏ ਨਾ ਵਿਛੜੇ। ਪਰ ਜੇ ਮਿਲਿਆ ਹੋਈ, ਜੇ ਮਿਲਿਆ ਹੋਵੇਗਾ, ਹੁਣੇ ਹੀ ਮਿਲ ਜਾਵੇਗਾ ਤਾਂ ਇਹ ਨਾ ਆਸ ਕਰੇ ਕਿ ਮੌਤ ਤੋਂ ਬਾਅਦ ਮਿਲਣਾ, ਜੀਵਨ ਵਿੱਚ ਹੀ ਮਿਲਣਾ, ਹੁਣੇ ਹੀ ਉਹਦੇ ਨਾਲ ਲੱਗ ਜਾਣਾ, ਜੁੜ ਜਾਣਾ। ਆਵਾ ਦੋ ਨਿਵਾਰਿਆ ਹੈ ਸਾਚਾ ਸੋਈ, ਉਹ ਫਿਰ ਜੋ ਮਿਲਾ ਲਵੇਗਾ ਤੇ ਜ਼ਿੰਦਗੀ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਏਗਾ। ਪਰ ਇਹ ਉਹਨਾਂ ਦੇ ਪੱਲੇ ਪਵੇਗੀ ਗੱਲ ਜਿਨ੍ਹਾਂ ਨੇ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਹੰਕਾਰ ਨੂੰ ਜੀਵਨ ਚ ਥਾਂ ਨੀ ਦਿੱਤੀ। ਫਰੀਦ ਵੀ ਕਹਿੰਦਾ ਵੇਖੀ ਕਿਤੇ ਆਪਣੇ ਜੀਵਨ ਚ ਹੰਕਾਰ ਨੂੰ ਥਾਂ ਨਾ ਦੇਈ, ਇੱਕ ਆਪੀਨੇ ਬਦਲੀ। ਕੁਝ ਹੁੰਦੀਆਂ ਨੇ ਜਿਹੜੀਆਂ ਹੰਕਾਰ ਚ ਰਤੀਆਂ ਰਹਿੰਦੀਆਂ, ਉਹਨਾਂ ਵਾਸਤੇ ਸਹਿ ਕੇ ਰੇ ਬੋਲਾ। ਇੱਥੇ ਸਾਹਿਬ ਹੋਰ ਕਹਿੰਦੇ ਨੇ, ਸਾਹਿਬ ਕਹਿੰਦੇ ਨੇ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ ਗੁਰੂ ਕੀ ਜੁਗਤ ਨੂੰ ਧਾਰਨ ਕਰਕੇ, ਇਹ ਫਲ ਮਿਲਿਆ ਕਿ ਸਹਿ ਕੇ ਅੰਮ੍ਰਿਤ ਬੋਲਾ। ਹੁਣ ਮਾਲਕ ਨੇ ਬੁਲਾਇਆ ਤੇ ਮਿੱਠੇ ਬਚਨਾਂ ਨਾਲ ਆਓ ਜੀ ਆਇਆਂ, ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਵਾ ਮਹਿਲੀ ਪਾਵੇ ਤੂੰ ਵਾਸਾ, ਜਨਮ ਮਰਨ ਨਾ ਹੋਏ ਬਿਨਾਸਾ। ਪਰਮਾਤਮਾ ਵੱਲੋਂ ਆਵਾਜ਼ ਪੈਂਦੀ ਹੈ ਤੇ ਅੰਮ੍ਰਿਤ ਵਰਗੇ ਮਿੱਠੇ ਬਚਨਾਂ ਨਾਲ ਆਵਾਜ਼ ਪੈਂਦੀ। ਵੈਸੇ ਵੀ ਪ੍ਰਭੂ ਦੀਆਂ ਆਵਾਜ਼ਾਂ ਸਾਨੂੰ ਪੈਂਦੀਆਂ, ਧਿਆਨ ਦੇਣਾ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਜਪ ਤਪ ਨੂੰ ਪੱਲੇ ਬੰਨੇ ਹਨ, ਪਿੱਛੋਂ ਰਾਤੀ ਸੱਜੜਾ ਨਾਮ ਖਸਮ ਕਾ ਲੇਹ, ਰਾਤ ਜਿਸਲੇ ਮੁੱਕ ਰਹੀ ਹੁੰਦੀ ਹੈ, ਰਾਤ ਦੇ ਪਿਛਲੇ ਪਹਿਰ ਚ ਨਿਰੰਕਾਰ ਵੱਲੋਂ ਆਵਾਜ਼ਾਂ ਪੈਂਦੀਆਂ, ਪਿਆਰ ਦੇ ਬਚਨ ਉਹਦੇ ਚੱਲਦੇ ਨੇ ਆਪਣੇ ਸੱਜਣਾ ਆਪਣੇ ਪਿਆਰ ਵਾਲੇ ਆਪਣੇ ਭਗਤਾਂ ਪ੍ਰਤੀ, ਪਰ ਉਹਨਾਂ ਨੂੰ ਸੁਣੇ ਜਾਂਦੇ ਨੇ ਜਿਹੜੇ ਨਾਮ ਖਸਮ ਕਰ ਲਏ। ਖੇਮੇ ਛਤਰ ਸਰਾਏ ਚ ਦਿਸਣ ਰੱਥ ਪੀੜੇ, ਜਿੰਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸੱਦ ਮਿਲੇ, ਇਹ ਆਵਾਜ਼ ਉਹਨਾਂ ਨੂੰ ਸੁਣਦੀ ਜਿਹੜੇ ਨਾਮ ਚ ਰੱਤੇ ਲੋਕ। ਪ੍ਰਭੂ ਦੀਆਂ ਪਿਆਰ ਦੀਆਂ ਆਵਾਜ਼ਾਂ ਚੌਂਕੜੇ ਮਾਰ ਕੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਣ ਵਾਲਿਆਂ ਨੂੰ ਸੁਣਦੀਆਂ, ਸੁੱਤੇ ਰਹਿਣ ਵਾਲਿਆਂ ਨੇ ਕੀ ਸੁਣ। ਤਪੀ ਬੰਦਾ ਸੁਣ ਸਕਦਾ ਉਸ ਆਵਾਜ਼ ਨੂੰ, ਉਹਦੀ ਉੱਥੇ ਸੁਣੀ ਜਾਂਦੀ, ਉਹਦੀ ਇਹ ਸੁਣ ਲੈਂਦਾ, ਉਹਦੇ ਅੰਮ੍ਰਿਤ ਬਚਨ ਭਗਤ ਸੁਣਦਾ। ਸਹਿ ਕੇ ਅੰਮ੍ਰਿਤ ਬੋਲਾ, ਨਾਨਕ ਕਹੇ ਸਹੇਲੀਓ ਸੌਖਰਾ ਪਿਆਰਾ, ਬੜਾ ਪਿਆਰਾ। ਜੇ ਰੇ ਕਹਿ ਕੇ ਬੁਲਾਵੇਗਾ ਕਿਵੇਂ ਪਿਆਰਾ ਲੱਗੇਗਾ, ਹੰਸ ਚਲ ਸੀ ਡੁੱਬਣਾ, ਉਸ ਤਰ੍ਹਾਂ ਤਾਂ ਬੰਦਾ ਦੁਬਦਾ ਚ ਜਾਏਗਾ, ਲੇਕਿਨ ਅੰਮ੍ਰਿਤ ਬਚਨਾਂ ਨਾਲ ਬੁਲਾਵੇਗਾ ਤੇ ਪ੍ਰਸੰਨਤਾ ਸਹਿਤ ਜਾਵੇਗਾ ਹੰਸ। ਨਾਨਕ ਕਹੇ ਸਹੇਲੀਓ ਸੌਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਮਾਰਾ, ਬੜੀਆਂ ਪਿਆਰੀਆਂ ਅਸੀਂ ਉਹਨੂੰ ਲੱਗਦੀਆਂ, ਉਹ ਸਾਨੂੰ ਬੜਾ ਪਿਆਰਾ ਲੱਗਦਾ। ਪਿਆਰ ਨਾਲ ਜਦੋਂ ਬੁਲਾਵੇਗਾ ਧਾ ਕੇ ਜਾਵਾਂਗੇ, ਨਿੱਤੀ ਬੁਲਾਉਂਦਾ ਪਿਆਰ ਨਾਲ, ਅਸੀਂ ਨਿੱਤ ਬੁਲਾਉਂਦੇ ਹਾਂ ਉਹਨੂੰ ਪਿਆਰ ਨਾਲ। ਜਦੋਂ ਉਹ ਫਿਰ ਪੱਕੀ ਤਰ੍ਹਾਂ ਬੁਲਾਵੇਗਾ ਉਦੋਂ ਵੀ ਪਿਆਰ ਨਾਲ ਬੁਲਾਵੇਗਾ, ਅੰਮ੍ਰਿਤ ਬਚਨਾਂ ਨਾਲ ਬੁਲਾਵੇਗਾ, ਅਸੀਂ ਵੀ ਪ੍ਰਸੰਨਤਾ ਨਾਲ ਉਹਦੇ ਕੋਲ ਜਾਵਾਂਗੇ। ਪਰ ਇਹ ਕੌਣ ਕਰ ਸਕੇਗਾ ਜਿਹੜਾ ਜਪ ਤਪ ਦਾ ਬੇੜਾ ਬੰਨਣ ਵਾਲਾ, ਔਰ ਇਹ ਭਾਗਾਂ ਵਾਲਿਆਂ ਨੂੰ ਇਹ ਜੁਗਤ ਪ੍ਰਾਪਤ ਹੁੰਦੀ ਹੈ ਸਭ।

0: धन है,
1: मेरा धन है डिटे सभ्यता, नहीं तुझे
0: तन सो तेरा धन है।

पसी सगल अपार अनूप नाम दास पुर हर हा हर हा।

समझ लेना ढिला है, कोई तकलीफ है शरीर दे अंदर जो आलस कर रहे है। पुराने बुजुर्ग कहते होंगे सन, आलस जेहा रोग ना जापे जग विच होर, अवगुण सिखे आलसी बन अपना ही चोर। जेड़ा बंदा उठ के काम करन नू उत्साह नहीं ना रखता, समझ लेना उहदे शरीर च कोई कसर है। शरीर नू कोई दुख होवेगा, अंदर पल रहा होवेगा रोग, जेड़ा सामने नहीं आया, डायग्नोज नहीं होया, लेकिन अंदर कोई गल है जेड़ी उठन नहीं पी देंदी, जेड़ी उत्साह दे राह च रुकावट बनी हुई। इस तरह मन की भी अवस्था है, मन जे बाणी वाल ना लगता हो, भगती वाल ना लगता, समझ लेना इनू कोई रोग है या काम है या क्रोध है, कोई ना कोई रोग डाढ़ा लगा है जिहड़ा चंगे पासे नहीं लगता। बुरे पासे दियां गल्लां करन वाला मन रोगी है, चंगे पासे दी गल सोचन वाला मन अरोग है। परोपकार ते सेवा दी गल अरोग मन सोचेगा, लोभ दी गल मोह दी गल विकारी मन सोचेगा रोगी मन, ते आलसी मन सोचेगा। और तुसी वेखो बंदा किसे काम विच लगा होवे ना, जेड़ा काम उन्हूं पाउंदा ना, उहदे कोलों जबरदस्ती कराया जा रहा होवे या उन्हूं जबरदस्ती करना पै रहा होवे, चाहे व्यापार होवे चाहे वह वगार हो, किसी अफसर दे अधीन कोई काम करना पै रहा या किसी भाईचारे दे असूलों नूं सामने रखदिया मर्यादा नूं सामने रखदिया बंधन बन के कोई काम करना पै रहा। वैसे महाराज ने इस संबंध च ऐसा भी किया, बंदा चट्टी जो भरे ना गुण ना उपकार। जिहड़ा बंदा काम नूं बहुत दुखी होके करदा है ना, शौक नाल खुशी नाल नहीं करदा, उहदा कोई लाभ नहीं हुंदा, बोझ बन जांदा। इहो जिहा काम करके बंदा थक जांदा, इहो जिहा काम बंदे नूं कहीए ना 2 किलोमीटर ते जा के आ जा, इन्ने च थक जाएगा, क्योंकि एक एक कदम मन मन दा बोझल हो जाएगा, काम ते चित नहीं ना करदा, अणमन्ने मन नाल काम कीता होया थकावट पैदा करे। ते जे ओही बंदे नूं कहो आओ सैर कर आईए, वह 10-15 किलोमीटर तुर फिर के आ जांदा है राजी बाजी, बड़ा खुश चढ़दियां कलां वे, उहने क्यों नहीं थकाया, क्योंकि वह चार नाल कीता होया काम। इसे तरह ही जदों बंदा भगती वाले पासे लगदा है ना, लगे चित प्रसन्न चित नाल मन नूं मना के लगे, जदों इधर लगदा है ते प्रसन्नता वधदी खेड़ा वधदा है। लेकिन दूजे पासे काम क्रोध लोभ मोह हंकार वाले पासे या होर चिंता ते फुरनिया वाले पासे मन थक जांदा, हंभ जांदा, रोगी हो जांदा। जदों मन इस पासे ना लगदा होवे, इस मन दे रोग नूं पछाणन दी कोशिश करनी। धन गुरु नानक दे बारे च बाप चिंतित हो गया सी, ये भजदा नठदा नहीं खेड़दा नहीं, क्योंकि जद भी कोई बच्चा या सियाणा उठ के तुरदा फिरदा नहीं, उहदे बारे फिकर लग जांदा है इहनूं कोई तकलीफ है, इहदे रोग है कोई इस नूं, ते उहदी आपां बाह जाके डाक्टर दे हथ फड़ा दिंदे आ, वेखो महाराज इहनूं की तकलीफ है, इहदे जीवन विच जीण दा उत्साह क्यों नहीं। इसे तरह जदों मन च परोपकार की सेवा की गल ना आती हो, मन के संबंध च फौरन गुरु को आके पुछो पातशाह वेखो इहनूं की तकलीफ है, ये भगती की सेवा की नितनेम की गल सोच लग्या घबरांदा क्यों, ये रोगी हो गया मन। इत्थे साहब कहंदे ने मैनूं ऐसा उद्यम तेरे दर तो बख्शिश होया, साहब पंचम पातशाह का शब्द बिलावल राग दा, कहंदे ने मालिक तेरे दर तो मैनूं ऐसा उद्यम बख्शिश होया है जिस उद्यम के सदका विचार पूर्ण हो गई, उपकार की गल सोचती सेवा की गल सोचती सिमरन की गल करदिया करदिया तेरा नाम जपदिया जपदिया विचार संपूर्ण मुकम्मल हो गई। जप जप नाम गोविंद का पूर्ण विचार, पहली तुक है उद्यम करत आनंद भया सिमरत सुख सार, तेरा बख्शिया उद्यम धारण करके जीवन आनंद नाल खेड़े नाल भर गया। यह सच करके जानना अमृत वेले जागण वाला बंदा जिहड़ा है उन्हूं असीं उद्यमी कहिंदे, ते जिहड़ा आराम नाल 8 बजे तक पिया रहे समझदा उह वी असीं वी कह दिंदे आ आलसी। इन्हां दोहां दे जीवन च की है, जिहड़ा बंदा देर नाल उठदा उह समझदा अपनी मर्जी नाल उठिआ, लेकिन उह खेड़ा नहीं लै सकदा आनंद नहीं लै सकदा, सारा दिन उह सुस्ती दे अधीन रहेगा। जिहड़ा बंदा अमृत वेले जागदा है इशनान करदा है बाणी पढ़दा है शरीर ते मन नूं थोड़ा जिहा खोल लैंदा है ना,
ਉਹ ਸਾਰਾ ਦਿਨ ਖੜਿਆ ਰਹਿੰਦਾ। ਉਹ ਜਦ ਗੱਲ ਕਰੇਗਾ ਮੁਸਕਰਾ ਕੇ ਕਰੇਗਾ, ਜਦ ਗੱਲ ਕਰੇਗਾ ਸਰਬੱਤ ਦੇ ਭਲੇ ਦੀ ਕਰੇਗਾ। ਤੇ ਖਿਜਿਆ ਹੋਇਆ ਬੰਦਾ, ਆਲਸ ਦਾ ਮਾਰਿਆ ਬੰਦਾ ਹਮੇਸ਼ਾ ਇਹ ਕਰੇਗਾ ਮੈਂ ਕਿਸੇ ਦਾ ਨੁਕਸਾਨ ਕਿਵੇਂ ਕਰ ਸਕਣਾ, ਭਾਵੇਂ ਮੈਨੂੰ ਆਪ ਨੂੰ ਫਾਇਦਾ ਹੋਵੇ ਜਾਂ ਨਾ ਹੋਵੇ, ਕਿਸੇ ਦਾ ਕੁਝ ਵਿਗਾੜਾਂ ਤੇ ਕਿਵੇਂ ਵਿਗਾੜਾਂ। ਈਰਖਾ ਕਰੇਗਾ, ਨਿੰਦਿਆ ਕਰੇਗਾ, ਦੁਸ਼ਟਾਈ ਕਰੇਗਾ। ਆਲਸੀ ਬੰਦੇ ਕੋਲੋਂ ਚੰਗਿਆਈ ਦੀ ਆਸ ਨਾ ਕਰਨਾ ਤੇ ਉਦਮੀ ਬੰਦੇ ਕੋਲੋਂ ਬੁਰਾਈ ਦੀ ਆਸ ਵੀ ਨਾ ਕਰਨਾ। ਜਿਹੜਾ ਬੰਦਾ ਉਦਮੀ ਹੈ, ਸਾਹਿਬ ਕਹਿੰਦੇ ਨੇ ਉਦਮ ਕਰਦਿਆਂ ਜੀਵਨ 'ਚ ਆਨੰਦ ਆ ਗਿਆ, ਲੋਕਾਂ ਵਾਸਤੇ ਵੀ ਆਨੰਦ ਦੇਣ ਵਾਲੇ ਹੋ ਗਏ। ਸਿਮਰਤ ਸੁੱਖ ਸਾਰ, ਸਿਮਰਦਿਆਂ ਸਿਮਰਦਿਆਂ ਸੁੱਖਾਂ ਦਾ ਪਰਮ ਸੁੱਖ ਪ੍ਰਾਪਤ ਹੋ ਗਿਆ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਗੋਬਿੰਦ ਦਾ ਨਾਮ ਜਪਦਿਆਂ ਜਪਦਿਆਂ ਅਕਲ ਪੂਰੀ ਹੋ ਗਈ, ਮੁਕੰਮਲ ਹੋ ਗਈ। ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾਂ, ਹੁਣ ਤਾਂ ਇਹ ਜੀ ਕਰਦਾ ਹੈ ਕਿ ਇਸੇ ਤਰ੍ਹਾਂ ਹੀ ਚੱਲਦਾ ਰਹੇ ਕੰਮ। ਗੁਰੂ ਕੇ ਚਰਨ ਕਮਲ ਹਿਰਦੇ 'ਚ ਵਸਦੇ ਰਹਿਣ, ਵਾਹਿਗੁਰੂ ਵਾਹਿਗੁਰੂ ਜਪਦਾ ਰਵਾਂ। ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾਂ, ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰਦਿਆਂ ਹੋਇਆਂ, ਜ਼ਹਿਰ ਤੋਂ ਬਚ ਕੇ ਵਿਸ਼ੇ ਵਿਕਾਰਾਂ ਤੋਂ ਬਚ ਕੇ ਬਾਣੀ ਦਾ ਤੇ ਨਾਮ ਦਾ ਅੰਮ੍ਰਿਤ ਪੀਂਦਿਆਂ ਜੀਵਨ ਬਤੀਤ ਹੋਏ। ਤੇ ਜਿਹੜਾ ਬੰਦਾ ਇਸ ਤਰ੍ਹਾਂ ਤੁਰਦਾ ਹੈ ਨਾ, ਜੀ ਜੰਤ ਸਭ ਸੁੱਖ ਬਸੇ, ਸਭ ਕਹਿ ਮਨ ਲੋਚ, ਆਲਾ ਦੁਆਲਾ ਪਰਿਵਾਰ ਸੱਜਣ ਮਿੱਤਰ ਸਾਰੇ ਰਾਜੀ ਹੁੰਦੇ, ਸਾਰਿਆਂ ਨੂੰ ਸੁੱਖ ਮਿਲਦਾ ਉਸ ਬੰਦੇ ਕੋਲੋਂ ਜਿਹੜਾ ਇਸ ਤਰ੍ਹਾਂ ਜੀਂਦਾ। ਸਾਰਿਆਂ ਦੇ ਜੀਵਨ ਵਿੱਚ ਜੀਣ ਦਾ ਉਤਸ਼ਾਹ ਭਰ ਜਾਂਦਾ ਹੈ, ਲੋਚਾ ਭਰ ਜਾਂਦੀ ਹੈ, ਸਭ ਕਹਿ ਮਨ ਲੋਚ, ਤੇ ਉਹ ਸਾਰੇ ਜਣੇ ਪਰ ਉਪਕਾਰ ਨਿਤ ਚਿਤਵਤੇ ਨਾ ਹੀ ਕਛ ਪੋਚ। ਉਹਨਾਂ ਦੇ ਜੀਵਨ ਵਿੱਚ ਬੁਰਾਈ ਨਹੀਂ ਆਉਂਦੀ, ਬਲਕਿ ਸੇਵਾ ਤੇ ਪਰਉਪਕਾਰ ਦੀ ਗੱਲ ਸੋਚੀ ਜਾਂਦੀ ਹੈ, ਪਰਉਪਕਾਰ ਨਿਤ ਚਿਤਵਤੇ। ਔਰ ਇਹੋ ਜਿਹੇ ਲੋਕ ਜਿੱਥੇ ਵਸਦੇ ਹੋਣ, ਨਾ ਸਾਹਿਬ ਪੰਚਮ ਪਾਤਸ਼ਾਹ ਕਹਿੰਦੇ ਨੇ ਧਨ ਸੋ ਥਾਨ ਬਸੰਤ ਧਨ, ਉਹ ਥਾਂ ਵੀ ਧਨ ਹੈ, ਉੱਥੋਂ ਦੇ ਵਸਣ ਵਾਲੇ ਵੀ ਧਨ ਨੇ। ਜੈ ਜਪੀਐ ਨਾਮ ਕਥਾ ਕੀਰਤਨ ਹਰ ਅਤ ਘਣਾ, ਸੁੱਖ ਸਹਿਜ ਵਿਸ਼ਰਾਮ। ਜਿੱਥੇ ਕਥਾ ਕੀਰਤਨ ਤੇ ਰੱਬ ਦੀ ਗੱਲ ਚੱਲਦੀ ਏ, ਉੱਥੇ ਸੁੱਖ ਸਹਿਜ ਤੇ ਚੈਨ ਦੀ ਗੱਲ ਹੈ, ਸੁੱਖ ਸਹਿਜ ਵਿਸ਼ਰਾਮ। ਤੇ ਮੰਗ ਕੀਤੀ ਏ, ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ, ਨਾਨਕ ਪ੍ਰਭ ਸ਼ਰਨਾਗਤੀ ਜਾਂਕੇ ਸਭ ਕਿਛ ਹਾਥ। ਆਪਾਂ ਆਰੰਭ ਸ਼ਬਦ ਪੜਿਆ ਨਾ, ਉਦਮ ਕੀਆ ਕਰਾਇਆ ਆਰੰਭ ਰਚਾਇਆ। ਮੈਂ ਉਦਮ ਕੀਤਾ ਮਾਲਕ ਵਾਹਿਗੁਰੂ, ਤੂੰ ਕਰਾਇਆ, ਤੇਰੇ ਕਰਾਉਣ ਤੇ ਮੇਰਾ ਉਦਮ ਹੋਇਆ। ਨਾਮ ਜਪੇ ਜਪ ਜੀਵਨਾ, ਗੁਰਮੰਤਰ ਦਿਰੜਾਇਆ। ਸਤਿਗੁਰੂ ਨੇ ਐਸਾ ਸੋਹਣਾ ਮੰਤਰ ਦਿੱਤਾ ਜਿਸ ਨੂੰ ਜਪ ਜਪ ਕੇ ਜੀਂਦਿਆਂ ਆਨੰਦ ਭਰ ਰਿਹਾ। ਪਾਏ ਪਰਹ ਸਤਿਗੁਰੂ ਕੇ ਜਿਨ ਭਰਮ ਵਿਦਾਰਿਆ, ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ। ਜਿਹਨੇ ਮੇਰੀ ਜ਼ਿੰਦਗੀ ਸਵਾਰ ਕੇ ਰੱਖ ਦਿੱਤੀ, ਮੈਂ ਉਹਦੇ ਚਰਨਾਂ ਵਿੱਚ ਲੋਟ ਪੋਟ ਹੁੰਦਾ ਰਵਾਂ। ਪਾਏ ਪਰਹ ਸਤਿਗੁਰੂ ਕੇ, ਜਿਹਨੇ ਮੇਰੇ ਮਨ ਦੀ ਦੁਵਿਧਾ ਮਿਟਾ ਕੇ, ਭਰਮ ਮਿਟਾ ਕੇ ਮੈਨੂੰ ਸਵਾਰ ਦਿੱਤਾ ਹੈ, ਸਾਜ ਦਿੱਤਾ ਹੈ। ਕਰ ਗਏ ਲੀਨੇ ਆਪਣੇ ਸੱਚ ਹੁਕਮ ਰਜ਼ਾਈ, ਆਪਣੀ ਰਜ਼ਾ ਵਿੱਚ ਹੀ ਆਪਣੀ ਪ੍ਰਸੰਨਤਾ ਵਿੱਚ ਹੀ ਮੈਨੂੰ ਬਾਹ ਫੜ ਕੇ ਆਲਸ ਦੇ ਰੋਗ ਵਿੱਚੋਂ ਕੱਢ ਲਿਆ। ਜੋ ਪ੍ਰਭ ਦਿੱਤੀ ਦਾਤ ਸਾਹ ਪੂਰਨ ਵਡਿਆਈ, ਇਹ ਤੋਂ ਵੱਡੀ ਵਡਿਆਈ ਹੋਰ ਕੀ ਹੋ ਸਕਦੀ ਜਿਹੜੀ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ। ਆਪਣੀਆਂ ਵਡਿਆਈਆਂ ਦੀ ਕਿਹੜੀ ਕੀਮਤ ਹੈ? ਜੋ ਮਾਲਕ ਨੇ ਵਡਿਆਈ ਦਿੱਤੀ ਹੈ ਉਦਮੀ ਹੋਣ ਦੀ, ਗੁਰਮੁਖ ਹੋਣ ਦੀ, ਸਤਸੰਗੀ ਹੋਣ ਦੀ, ਭਗਤ ਹੋਣ ਦੀ, ਇਹਦੇ ਨਾਲ ਦੀ ਵਡਿਆਈ ਹੋਰ ਕੀ ਹੋ ਸਕੇਗੀ? ਸਦਾ ਸਦਾ ਗੁਣ ਗਾਈ ਇਹ, ਗਾਉਂਦੇ ਨੇ ਉਹ ਲੋਕ ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ। ਜਪ ਨਾਮ ਮੁਰਾਰੀ ਨੇਮ ਨਿਭਾਇਓ ਸਤਿਗੁਰੂ, ਅਸੂਲ ਨੇਮ ਕਹਿੰਦੇ ਨੇ ਅਸੂਲ ਨੂੰ, ਬਾ ਅਸੂਲ ਜ਼ਿੰਦਗੀ, ਨੇਮ ਬਦ ਜੀਵਨ, ਗੁਰੂ ਦੀ ਕਿਰਪਾ ਨਾਲ ਨਿਭਦਾ ਚੱਲਿਆ ਜਾ ਰਿਹਾ। ਨੇਮ ਨਿਭਾਇਓ ਸਤਿਗੁਰੂ, ਪ੍ਰਭ ਕਿਰਪਾ ਤਾਰੀ। ਨਾਮ ਧਨ ਗੁਣ ਗਾਉ, ਹੁਣ ਤਾਂ ਮੈਂ ਗਾਉਂਦਾ ਚਲਾ ਜਾਵਾਂ ਤੇ ਸਭ ਤੋਂ ਵੱਡੀ ਖੱਟੀ ਖੱਟੀ ਖੱਟਦਾ ਚਲਾ ਜਾਵਾਂ। ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ, ਪ੍ਰਭ ਸ਼ਾਹ ਅਮਿਤਾ। ਪ੍ਰਭੂ ਸ਼ਾਹ ਦੇ ਦੁਆਰੇ ਦੇ ਇਹ ਸੰਤ ਜਣ ਜੋ ਅਸਲ ਵਪਾਰ ਕਰਨ ਵਾਲੇ ਨੇ, ਇਸ ਉਦਮ ਦੇ ਸਦਕਾ ਇਹ ਬਹੁਤ ਹੀ ਖੱਟੀ ਖੱਟ ਜਾਂਦੇ। ਧੰਨ ਗੁਰੂ ਨਾਨਕ ਇਸ ਵੇਲੇ ਰੋਹੇਲ ਖੰਡ ਗਏ ਨੇ ਨਾ, ਸਾਹਿਬ ਵਿਕ ਗਏ, ਗੁਲਾਮ ਹੋ ਕੇ ਵਿਕ ਗਏ। ਤੇ ਜਿਸ ਬੰਦੇ ਨੇ ਖਰੀਦਿਆ ਸੀ ਨਾ, ਉਹਨੇ ਆ ਕੇ ਸਮਝਾ ਦਿੱਤਾ, ਕਹਿਣ ਲੱਗਾ ਗੁਲਾਮ ਆਹ ਘਰ ਹੀ ਤੇ ਇਸ ਘਰ ਵਿੱਚ ਘਰ ਦੇ ਸਾਰੇ ਕੰਮ ਜੋ ਬੇਗਮ ਆਖੀ ਉਹ ਤੂੰ ਕਰਨੇ। ਧੰਨ ਗੁਰੂ ਨਾਨਕ ਸਿਰ ਨਵਾ ਕੇ ਕਹਿਤਾ, ਜੀ ਹਜ਼ੂਰ, ਮਾਲ ਡੰਗਰ ਦਾ, ਵਿਹੜੇ ਪਾੜੇ ਦਾ, ਆਲੇ ਦੁਆਲੇ ਦਾ ਸਾਰਾ ਕੰਮ ਤੂੰ ਸਾਂਭਣਾ, ਮੇਰੀ ਮੁੱਠੀ ਚਾਪੀ ਤੇ ਸੇਵਾ ਵੀ ਤੂੰ ਕਰਨੀ। ਸਾਹਿਬਾਂ ਨੇ ਜੀ ਹਜ਼ੂਰ ਕਹਿ ਦਿੱਤਾ। ਸਵੇਰੇ ਤੜਕੇ ਪਾਣੀ ਗਰਮ ਕਰਕੇ ਮੈਨੂੰ ਨਹਾਉਣਾ ਹੀ, ਜੀ ਹਜ਼ੂਰ। ਉਹ ਬੜਾ ਖੁਸ਼ ਹੈ, ਕੈਸਾ ਗੁਲਾਮ ਮਿਲਿਆ, ਕੈਸਾ ਅਸੀਲ ਹੈ, ਕੈਸਾ ਆਗਿਆਕਾਰ ਹੈ। ਰਾਤ ਬੀਤੀ, ਅੰਮ੍ਰਿਤ ਵੇਲਾ ਹੋਇਆ, ਉਹਨੇ ਆਵਾਜ਼ ਮਾਰੀ, ਗੁਲਾਮ ਪਾਣੀ ਲੈ ਕੇ ਆ, ਨਹਾਵਾਂਗਾ।
ਧੰਨ ਗੁਰੂ ਨਾਨਕ ਕਹਿਣ ਲੱਗੇ ਹਜ਼ੂਰ ਜਾ ਹੀ ਰਿਹਾ, ਮਾਲਕ ਚੱਲਿਆ ਹੀ ਸਾਂ ਤੇ ਧੰਨ ਗੁਰੂ ਨਾਨਕ ਥੋੜ੍ਹੀ ਦੇਰ ਬਾਅਦ ਵਾਪਸ ਵੀ ਆ ਰਿਹਾ। ਗੁਲਾਮ ਪਾਣੀ ਲੈ ਆਇਆ ਤੇ ਧੰਨ ਗੁਰੂ ਨਾਨਕ ਕਹਿੰਦੇ ਨੇ ਹਜ਼ੂਰ ਮਾਫ਼ੀ ਦਾ ਖਾਸਤਕਾਰ ਆ, ਮਾਫ਼ੀ ਚਾਹੁਣਾ ਪਾਣੀ ਹੈ ਨਹੀਂ ਕਿਧਰੇ। ਬੜਾ ਗੁੱਸਾ ਚੜਿਆ, ਆਖਰ ਇਹੋ ਜਿਹਾ ਬੰਦੇ ਨੂੰ ਕ੍ਰੋਧ ਹੀ ਆਵੇਗਾ। ਕਹਿਣ ਲੱਗਾ ਪਾਣੀ ਹੈ ਨਹੀਂ, ਇਹ ਕੈਸਾ ਬਹਾਨਾ, ਖੂਹ 'ਚ ਪਾਣੀ ਹੈ ਨਹੀਂ। ਧੰਨ ਗੁਰੂ ਨਾਨਕ ਕਹਿੰਦੇ ਨੇ ਨਹੀਂ, ਤਲਾਅ ਤੋਂ ਲੈ ਆਉਣਾ ਸੀ ਵੀ ਹਜ਼ੂਰ ਉੱਥੇ ਵੀ ਨਹੀਂ, ਉਹ ਨਿਕੰਮਿਆ ਉੱਥੋਂ ਪਰਾਂ ਦਰਿਆ ਤੋਂ ਲੈ ਆਉਣਾ ਸੀ। ਧੰਨ ਗੁਰੂ ਨਾਨਕ ਕਹਿੰਦੇ ਨੇ ਹਜ਼ੂਰ ਉੱਥੇ ਵੀ ਤਾਂ ਨਹੀਂ, ਨੇੜੇ ਤੇੜੇ ਪਾਣੀ ਕਿਧਰੇ ਵੀ ਤਾਂ ਨਹੀਂ, ਮੈਂ ਕਿੱਥੋਂ ਲੈ ਆਉਂਦਾ। ਇਹਨੇ ਜਦੋਂ ਗਲੀ 'ਚ ਹਾਹਾਕਾਰ ਮੱਚੀ ਦੀ ਆਵਾਜ਼ ਪਈ, ਘਬਰਾ ਕੇ ਉੱਠਿਆ, ਪੁੱਛਿਆ ਕੀ ਗੱਲ ਹੈ। ਕਹਿੰਦੇ ਨੇ ਸਾਰੇ ਨਗਰ 'ਚ ਪਾਣੀ ਕਿਧਰੇ ਨਹੀਂ, ਪਾਣੀ ਦੀ ਥੋ, ਪਾਣੀ ਬਿਨਾਂ ਕਿਵੇਂ ਜੀਵਾਂਗੇ। ਘਬਰਾਹਟ ਪੈਦਾ ਹੋ ਗਈ। ਸਿਆਣੇ ਬੰਦੇ ਸਿਰ ਜੋੜ ਕੇ ਬੈਠੇ ਜੋ ਬਜ਼ੁਰਗ ਸਨ, ਜ਼ਿੰਮੇਵਾਰ ਸਨ, ਉਹਨਾਂ ਕਿਹਾ ਇਹ ਗੱਲ ਕੀ ਬਣ ਗਈ, ਪਾਣੀ ਕਿੱਧਰ ਗਿਆ। ਕੋਈ ਉਹਨਾਂ ਵਿੱਚ ਸੀ ਥੋੜ੍ਹਾ ਜਿਹਾ ਰੱਬ ਦੇ ਭੈ ਵਾਲਾ, ਉਹ ਕਹਿਣ ਲੱਗਾ ਮੈਨੂੰ ਜਾਪਦਾ ਹੈ ਕਿਸੇ ਸਾਈਂ ਲੋਕ ਦੀ, ਕਿਸੇ ਰੱਬ ਦੇ ਬੰਦੇ ਦੀ ਖੁਨਾਮੀ ਸਾਥੋਂ ਹੋ ਗਈ ਹੈ, ਤਾਂ ਇਹ ਸਜ਼ਾ ਸਾਡੇ ਸਾਹਮਣੇ ਆਈ ਹੈ। ਪਾਣੀ ਦੀ ਬੂੰਦ ਬੂੰਦ ਨੂੰ ਅਸੀਂ ਤਰਸ ਕੇ ਮਰ ਜਾਵਾਂਗੇ, ਬੜਾ ਮੁਸ਼ਕਲ ਹੋ ਜਾਏਗਾ, ਨੇੜੇ ਤੇੜੇ ਕਿਧਰੇ ਪਾਣੀ ਨਹੀਂ। ਕਿਸੇ ਦੀ ਖੁਨਾਮੀ ਬੇਅਦਬੀ ਸਾਡੇ ਕੋਲੋਂ ਹੋ ਗਈ ਜਾਪਦੀ। ਤੇ ਇੱਕ ਵਿੱਚੋਂ ਜਿਹੜਾ ਬੜਾ ਚੰਚਲ ਸੀ ਕਹਿਣ ਲੱਗਾ ਖੁਨਾਮੀ ਦੀ ਗੱਲ ਤਾਂ ਕਰੋ ਜੀ, ਆਪਾਂ ਕੋਈ ਨੇਕੀ ਦੀ ਗੱਲ ਕਦੇ ਕੀਤੀ ਹੋਵੇ, ਆਪਾਂ ਮਾਰ ਕੁੱਟ ਕੇ ਲੋਕਾਂ ਨੂੰ ਉਹਨਾਂ ਕੋਲੋਂ ਵਗਾਰਾ ਲੈਂਦੇ ਹਾਂ, ਕੰਮ ਲੈਂਦੇ ਹਾਂ, ਪਤਾ ਨਹੀਂ ਇਹਨਾਂ ਵਿੱਚ ਕੌਣ ਕੌਣ ਕੀ ਹੈ। ਕਹਿਣ ਲੱਗੇ ਨਹੀਂ, ਜ਼ਰਾ ਗੌਰ ਨਾਲ ਵਿਚਾਰੋ, ਉਹ ਪਠਾਨ ਜਿਹਨੇ ਖਰੀਦ ਕੇ ਗੁਰੂ ਨਾਨਕ ਨੂੰ ਲਿਆਂਦਾ ਸੀ ਦੋ ਘੋੜਿਆਂ ਤੋਂ, ਕਹਿਣ ਲੱਗਾ ਇੱਕ ਬੰਦਾ ਮੈਂ ਰਾਤੀ ਲਿਆਂਦਾ ਖਰੀਦ ਕੇ, ਬੰਦਾ ਬੜਾ ਹੀ ਧੀਰਜਵਾਨ ਹੈ, ਬੜਾ ਹੀ ਸੀਲ ਹੈ, ਬੜਾ ਹੀ ਆਗਿਆਕਾਰ ਹੈ, ਤੇ ਜੇ ਉਹਦੇ ਚਿਹਰੇ ਵੱਲ ਵੇਖਿਆ ਨਹੀਂ ਜਾਂਦਾ, ਉਹਦੇ ਨੇਤਰਾਂ ਵੱਲ ਵੇਖਿਆ ਨਹੀਂ ਜਾਂਦਾ, ਜਾਪਦਾ ਕਿਤੇ ਗਲਤੀ ਨਾਲ ਮੈਂ ਕਿਸੇ ਰੱਬ ਲੋਕ ਨੂੰ ਤਾਂ ਨਹੀਂ ਗੁਲਾਮ ਸਮਝ ਕੇ ਖਰੀਦ ਲਿਆਇਆ। ਉਹ ਕਹਿਣ ਲੱਗੇ ਵਿਖਾ ਸਾਨੂੰ, ਚੱਲ ਆ ਗਏ। ਉਹਨਾਂ 'ਚ ਜਿਹੜਾ ਬੰਦਾ ਆਗੂ ਸੀ, ਬਜ਼ੁਰਗ ਸੀ, ਕਹਿਣ ਲੱਗਾ ਬਾਬਾ ਪਾਣੀ ਨਹੀਂ। ਧੰਨ ਗੁਰੂ ਨਾਨਕ ਨੂੰ ਕਹਿਣ ਲੱਗਾ ਸਾਈਂ ਲੋਕਾਂ ਪਾਣੀ ਨਹੀਂ, ਪਾਣੀ ਤੋਂ ਬਿਨਾਂ ਕਿਵੇਂ ਚੱਲੇਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਅੱਗੇ ਵੀ ਬੰਦਿਆਂ ਦਾ ਲਹੂ ਪੀਂਦੇ ਜੇ ਹੁਣ ਵੀ ਪੀਤੀ ਚੱਲ, ਜੇ ਇਸੇ ਨਾਲ ਤੁਹਾਡਾ ਕੰਮ ਸਰਦਾ ਹੈ। ਹੁਣ ਇਹੋ ਜਿਹੀ ਗੱਲ ਕਦੇ ਕਿਸੇ ਗੁਲਾਮ ਨੇ ਕਹਿਣੀ ਸੀ। ਧੰਨ ਗੁਰੂ ਨਾਨਕ ਨੇ ਝਟਕਾ ਦੇ ਕੇ ਜਗਾ ਦਿੱਤਾ, ਉਹਨਾਂ ਵੇਖਿਆ ਵਾਕਈ ਇਹ ਗੁਲਾਮਾਂ ਵਾਲੀ ਕੋਈ ਗੱਲ ਨਹੀਂ, ਇਹ ਤਾਂ ਪੈਂਦਾ ਹੈ ਉੱਤੋਂ ਦੀ। ਕਹਿਣ ਲੱਗੇ ਬਾਬਾ ਮਰ ਜਾਵਾਂਗੇ। ਧੰਨ ਗੁਰੂ ਨਾਨਕ ਕਹਿਣ ਲੱਗੇ ਜੀਣ ਜੂ ਨਹੀਂ ਦਿੰਦੇ, ਮਰੋ, ਕਿਸੇ ਨੂੰ ਜੀਣ ਵੀ ਤਾਂ ਨਹੀਂ ਦਿੰਦੇ। ਕਿੰਨੀਆਂ ਭੈਣਾਂ ਦੇ ਵੀਰ ਤੁਸੀਂ ਕੋਹਲੂਆਂ ਨਾਲ ਜੋ ਛੱਡੇ, ਕਿੰਨੀਆਂ ਮਾਵਾਂ ਦੇ ਲਾਡਲੇ ਪੁੱਤਰ ਤੁਸੀਂ ਹਲਾ ਕੇ ਲਾ ਛੱਡੇ ਨੇ, ਕਿੰਨੀਆਂ ਸੁਹਾਗਣਾਂ ਦੇ ਸੁਹਾਗ ਤੁਸੀਂ ਮਾਰ ਮਾਰ ਕੇ ਕੋੜੇ ਖਤਮ ਕਰ ਦਿੱਤੇ ਨੇ, ਚੱਕੀਆਂ ਤੇ ਖਰਾਸਾਂ ਤੇ ਜੋ ਜੋ ਕੇ ਤੁਸੀਂ ਉਹਨਾਂ ਦੀ ਰੱਤ ਪੀ ਲਈ, ਅੱਜ ਤੁਹਾਨੂੰ ਆਪਣੇ ਜੀਵਨ ਦਾ ਮੋਹ ਜਾਗੇ ਹੈ, ਖਿਆਲ ਜਾਗੇ ਹੈ, ਲੋਕਾਂ ਨਾਲ ਕੀ ਕਰਦੇ, ਸਿਰ ਨੀਵੇਂ ਕਰਕੇ ਬਹਿ ਗਏ, ਗੱਲ ਨਹੀਂ ਔੜਦੀ। ਲੋੜਵੰਦ ਵੀ ਹੋਵੇ ਨਾ ਬੰਦਾ ਤੇ ਫਿਰ ਉਹਦਾ ਰੁੱਖ ਬਦਲ ਜਾਂਦਾ। ਕਹਿਣ ਲੱਗਾ ਬਾਬਾ ਕੁਝ ਕਰ ਸਕਣੇ ਪਾਣੀ ਦਾ? ਧੰਨ ਗੁਰੂ ਨਾਨਕ ਕਹਿਣ ਲੱਗੇ ਇੱਕੋ ਤਰੀਕਾ, ਇਹਨਾਂ ਸਾਰਿਆਂ ਨੂੰ ਛੱਡ ਦਿਓ, ਪਾਣੀ ਆ ਜਾਏਗਾ ਤੁਹਾਡੇ ਵਾਸਤੇ। ਨਿਰੰਕਾਰ ਦੀ ਪ੍ਰਸੰਨਤਾ ਪ੍ਰਾਪਤ ਕਰੋ, ਇਹਨਾਂ ਦੀ ਰੂਹ ਰਾਜ਼ੀ ਕਰੋ, ਇਹਨਾਂ ਸਾਰਿਆਂ ਨੂੰ ਆਜ਼ਾਦ ਕਰ ਦਿਓ। ਕਈ ਭੈਣਾਂ ਦੇ ਕਲੇਜੇ ਠੰਡੇ ਹੋਣਗੇ, ਕਈ ਸੁਹਾਗਣਾਂ ਦੇ ਚਿੱਤ ਰਾਜ਼ੀ ਹੋਣਗੇ, ਕਈ ਮਾਵਾਂ ਦੇ ਕਲੇਜੇ ਨੂੰ ਠੰਡ ਪੈ ਗਈ, ਉਹਨਾਂ ਦੀ ਅਸੀਸ ਸਦਕਾ ਤੁਹਾਨੂੰ ਸਾਰੇ ਸੁੱਖ ਆਉਣਗੇ। ਇੱਕ ਪਾਣੀ ਦੀ ਗੱਲ ਕੀ? ਹੁਣ ਉਹਨਾਂ ਨੇ ਆਪਣਾ ਮਸਲਾ ਰੱਖਿਆ। ਕਹਿਣ ਲੱਗੇ ਬਾਬਾ ਜੀ ਇਹਨਾਂ ਸਾਰਿਆਂ ਨੂੰ ਛੱਡਤਾ, ਅਸੀਂ ਕੀ ਕਰਾਂਗੇ? ਕਿਉਂ ਕਿ ਬਾਬਾ ਸਾਡੇ ਕੰਮ ਕਿਵੇਂ ਚੱਲਣਗੇ? ਧੰਨ ਗੁਰੂ ਨਾਨਕ ਕਹਿਣ ਲੱਗੇ ਆਪ ਕਰੋ। ਕਹਿਣ ਲੱਗੇ ਆਪ ਕਦੇ ਕੀਤੇ ਨਹੀਂ, ਬੈਠਿਆਂ ਬਿਠਾਇਆ ਹੋ ਜਾਂਦੇ ਨੇ। ਇਸ ਕਰਕੇ ਧੰਨ ਗੁਰੂ ਨਾਨਕ ਕਹਿਣ ਲੱਗੇ ਹੁਣ ਲੱਗਦਾ ਪਤਾ, ਅੱਗੇ ਤਾਂ ਇਹ ਸਮਝਦੇ ਸਾਂ ਕਿ ਇਹ ਤੁਹਾਡੇ ਗੁਲਾਮ ਨੇ, ਪਰ ਹੁਣ ਪਤਾ ਪਿਆ ਲੱਗਦਾ ਤੁਸੀਂ ਇਹਨਾਂ ਦੇ ਗੁਲਾਮ, ਤੁਸੀਂ ਆਪਣੇ ਆਲਸ ਦੇ ਗੁਲਾਮ ਜੇ। ਇਸ ਕਰਕੇ ਤੁਹਾਨੂੰ ਕੋਈ ਨਾ ਕੋਈ ਚਾਹੀਦਾ ਅਸਿਸਟੈਂਟ, ਸਹਾਇਤਾ ਕਰਨ ਵਾਲਾ, ਤੁਹਾਡੇ ਕੰਮ ਚਲਾਉਣ ਵਾਲਾ। ਤੁਸੀਂ ਤਾਂ ਗੁਲਾਮ ਤੁਸੀਂ ਹੋ, ਤੁਸੀਂ ਇਹਨਾਂ ਦੇ ਮਾਲਕ ਨਹੀਂ ਹੋ, ਇਹ ਤੁਹਾਡੇ ਮਾਲਕ ਨੇ ਜਿਹਨਾਂ ਬਿਨਾਂ ਤੁਹਾਡਾ ਸਰਦਾ ਨਹੀਂ। ਹੁਣ ਤੁਸੀਂ ਸੋਚੋ, ਇਹ ਕਥਾ ਹੋਰ ਵੀ ਪ੍ਰਚਲਨ ਵਿੱਚ ਸੀ ਪੜ੍ਹੀ। ਕਹਿੰਦੇ ਨੇ ਇੱਕ ਨਦੀ ਦੇ ਕਿਨਾਰੇ ਦੋ ਰਿਆਸਤਾਂ, ਇੱਕ ਉਸ ਪਾਸੇ ਇੱਕ ਉਸ ਪਾਸੇ। ਇੱਕ ਰਿਆਸਤ ਦਾ ਏਰੀਆ ਰਕਬਾ ਬਹੁਤ ਵੱਡਾ ਹੈ, ਉਹਦੀ ਆਬਾਦੀ ਵੀ ਤਕੜੀ ਹੈ, ਉਹਦੀ ਜ਼ਮੀਨ ਵੀ ਪੱਧਰੀ ਹੈ, ਉਹਦੇ ਵਿੱਚੋਂ ਛੋਟੀ ਛੋਟੀਆਂ ਨਦੀਆਂ ਵੀ ਲੰਘਦੀਆਂ ਨੇ, ਉੱਥੇ ਪਾਣੀ ਧਰਤੀ ਵਿੱਚ ਵੀ ਚੰਗਾ ਹੈ, ਖੁਸ਼ਹਾਲ ਰਿਆਸਤ। ਦੂਜੇ ਪਾਸੇ ਛੋਟੇ ਜਿਹੇ ਏਰੀਏ ਵਾਲੀ, ਛੋਟੇ ਜਿਹੇ ਰਕਬੇ ਵਾਲੀ ਰਿਆਸਤ, ਉਹਦੇ 'ਚ ਅੱਧਾ ਕੋਈ ਇਲਾਕਾ ਉੱਚਾ ਨਹੀਂ ਹੈ, ਪਾਣੀ ਦੀ ਵੀ ਘਾਟ ਹੈ, ਜ਼ਮੀਨ ਵੀ ਕਮਜ਼ੋਰ ਹੈ, ਤੇ ਬੰਦੇ ਵੀ ਗਿਣਤੀ 'ਚ ਥੋੜ੍ਹੇ ਨੇ। ਨਦੀ ਦੇ ਦੋਵੇਂ ਪਾਸੇ ਵਸਣ ਵਾਲੀਆਂ ਰਿਆਸਤਾਂ, ਵੱਡੀ ਰਿਆਸਤ ਵਾਲਿਆਂ ਨੇ ਚੌਥੇ ਕਿਤੇ ਉੱਠਣਾ, ਹਮਲਾ ਕਰਨਾ, ਉਹਨਾਂ ਦੇ ਮਾਲ ਡੰਗਰ ਖੋਹ ਲਿਆਉਣੇ, ਚਾਰ ਬੰਦੇ ਮਾਰ ਆਉਣੇ, ਉਹਨਾਂ ਦਾ ਨੁਕਸਾਨ ਕਰ ਦੇਣਾ। ਉਹ ਛੋਟੀ ਰਿਆਸਤ ਦਾ ਰਾਜਾ ਇੱਕ ਦਿਨ ਆਪਣੇ ਵਜ਼ੀਰਾਂ ਮੀਰਾਂ ਨੂੰ ਇਕੱਠੇ ਕਰਕੇ ਬਹਿ ਗਿਆ, ਕਹਿਣ ਲੱਗਾ ਵੀ ਅੱਜ ਮੈਂ ਫੈਸਲਾ ਕਰਨਾ ਕਿ ਦੱਸੋ। ਕਹਿਣ ਲੱਗੇ ਰੋਜ਼ ਰੋਜ਼ ਦੀ ਇਸ ਮਾਰ ਪੈਣ ਨਾਲੋਂ
मैं सोचिया चिट्टा झंडा खड़ा करके उन्हां दी ईण मन लईए गुलामी, उन्हां दी गुलामी कबूल कर लईए। वो वड्डे ने, वो डाढे ने, उन्हां कोल माया भी खुली है, बंदे भी तगड़े ने उन्हां दे, उन्हां कोल साधन बहुते ने। एक विचो सियाने ने क्या कहन लगे, उन्हां दी भुख भी वड्डी, वो इन्ना कुछ पा के भी तुहाडे उत्ते भुखे पै पै के चपकटदे ने, भुख भी तां वड्डी उन्हां दी। कहन लगा चलो उन्हां दी भुख वड्डी ते सानू भी हड़प कर, उन्हां नूं कहो बंदा भेज दिओ, उन्हां नूं कहो आओ ते साडे ते आके कब्जा करके बह जाओ, असीं तुहाडे गुलाम होए। विचों दो चार अणख वाले सन, कहन लगे सानू नहीं मंजूर, असीं नहीं गुलामी कबूल करनी, मर जावांगे। कहन लगा की करोगे, एक सियाणा बुजुर्ग बैठा सी, वो कहन लगा गल मेरे हाथ दे दिओ, मैं तुहानू नजारा विखावां। कहन लगा की करेंगा, कहन लगा जो मैं कहा वो करी चलो, छिया महीनिया बाद नतीजा दसांगा। राजा कहन लगा ठीक है। उस बुढ़े नू कहन लगा विद्वान है, सियाणा है, तजर्बाकार है, जो तू करेगा मैनू भी प्रवान, मेरी रियाया नू प्रवान। उन्हें फिर वंडियां कीतियां बंदियां दी। कहन लगा अधे बंदे इस परजा दे इन्हां उच्चियां नीवियां थावियां नू पधरे करनगे, जिथे जिथे पानी है उथों नाले पट के, खाले पट के, नहरां पट के, जिथे नहीं है उथे पहुंचाउणगे, जिथे जिथे पानी नेड़े उपलब्ध हो सकता है उथे खूह पट्टणगे। अधे बंदे तां मैं इस तरह सारी परजा दे लावांगा, दिन रात काम करना पएगा। राजा कहन लगा जिहड़ा ना करे मेरे पेश कर। दूजे पासे एक घटना वापरी, उस वड्डी रियासत दे किसे वड्डे अफसर दे घर विच, किसे फौजी अफसर दे घर च अचानक इक बंदे ने आके बूहा टकोरिया। कहन लगा कौन है? कहन लगा जी मैं सेवादार हाँ, गुलाम हाँ, चाकर हाँ। की करेगा? कहिंदा जी जो मर्जी करा लो, पठा दथा करदा सारा काम, रसोई याद और शरीर दी सेवा जो कहोगे सारी करांगा, कपड़े धो देंगा, सफाई कर देंगा। कहन लगे लवेगा की? कहिंदा जी कुछ नहीं, बस रोटी दित्ती चलो, रोटी दित्ती चलो ते काम लई चलो, होर कुछ नहीं चाहिदा। कमाल है, बड़ा सस्ता बंदा है। उन्हें क्या जी आया, आ जा फिर, जेहो जिहा बंदा है पुछण दी भी लोड़ नहीं कित्थों आए। दूजे घर भी इहो जिहा पहुंच गया, तीजे घर भी, सैकड़े वड्डे वड्डे सिपा सालारां दे घरां विच इहो जिहा बंदे चौथे एक दिन फिरदे नजर आए, जिहड़े मुफ्त सेवा कर रहे ने, रोटी खांदे ने, दिन रात जुटे होए, बड़ी बड़ा काम करदे, शरीर दी कोई सुख दी परवाह नहीं करदे। छे महीने इवें बीत गए। छे महीनिया बाद अचानक उस छोटी रियासत दे बंदियां ने, उस राजे दी फौज ने अचानक वड्डी रियासत ते हमला कर दिता। बिगल वजे, टोल टमकीरे वजे, उन्होंने नदी पार करके बेड़िया राही इधर हमला कर दिता, और कुछ पलों के विच ही इन्हों चिट्टा झंडा वड्डी रियासत वालों खड़ा करना पिया। कारण पता है की सी? उन्होंने आके सारे काम संभाल ले सन, ते जिदन हमला होना सी रातों रात सारे गुलाम गायब हो गए, सारे ही दास गायब हो गए, वापस अपनी रियासत चले गए। उन्होंने दिन मिथिया होया सी, अपनी फौज ना रल के हमला किया, ये लोग ना उन्होंने बंदूक लभे, ना उन्होंने तलवार लभे, ना उन्होंने पानी हाथ आवे, ना उन्होंने कमर कसा लभे, घबरा गए, कोई चीज उन्होंने हाथ वास रही नहीं, सेवकों ने सारा काम अपने हाथ ले लिया होया सी, आरसी बना के रख दिता। छिया महीनिया की उन्होंने मेहनत ने इन्हों का बेड़ा गर्क कर दिता, ते आप इन्ने चुस्त हो गए। उधर जमीन पदरिया करने वाले एडे उद्यमी हो गए, किसी उन्होंने रल के हमला किया, नक्शा बदल के रख दिता, सारी रियासत छांदे चले गए। इस वड्डी रियासत के मालिक नूं हथ खड़े करके उन्होंने ईण मननी पई। पुछिया ये किवें हो गया, ये जादू किवें वरत गया, तुसी चार बंदे थोड़े जे मेरे ते किवें आ गए, हावी हो गए। वह बुढ़ा बंदा कहन लगा गल सिर्फ उद्यम ते आलस दी, तुहानू आलसी बना दिता, अपने नूं उद्यमी बना दिता। धन गुरु नानक कहन लगे तुसी आलसी हो के अपने दुश्मन बन गए हो, इस तरह नहीं गल, इन्हां नूं छड्ड दिओ। कहन लगे जी बिल्कुल नहीं सरना साहब। कहन लगे कुछ बंदे जिहड़े खुशी नाल पैसे लैके रहना प्रवान करन, वगारां नाल नहीं, पगारां नाल तनखाहां नाल रहना पसंद करन, वह रख लो, बाकी छड्ड दिओ। छड्ड दिते। इधरों ये परपकार गुरु नानक साहब के कहन ते उन्होंने किया, उधर पानी पानी आ गया, पानी खूहां विच पानी, तलाबां विच पानी, निरंकार दी रहमत, गुलाम आजाद हो गए, भाई हरा ते होर प्रेमी सारे आजाद हो। धन गुरु नानक कहन लगे मैं इन्हें ते बस नहीं करना कि तुसी अपने कोलू आप जोवो, तुसी अपने हाल आप चलाओ, इन्हें ते बस नहीं, मैं तुहाडे नाल होर भी गल करनी अगे, शायद तुसां अपनी अरदास, अपनी दुआ, अपनी प्रार्थना भी शायद काजियां कोलों, मुलावां कोलों कराई होवेगी। इधर आओ, आप तुहानूं निरंकार नाल जोड़ के जाणा, उद्यम करके आप नमाज करो, आप दुआ करो, आप निरंकार दी हजूरी च हाजरियां भरो, मन का उद्यम भी तुहानूं दे के जाणा, सवेरे शाम की सतसंगत का उद्यम दे के जाणा। धन गुरु नानक ने उन्हां नूं एक थां ते रल के बह के प्यार दे सूत्र च परुते जाके निरंकार दी, प्रभु दी, खुदावंद दी सिफतों सुना करन वास्ते
ਉਹਦੇ ਗੁਣ ਗਾਉਣ ਵਾਸਤੇ, ਹਰੀ ਜਸ ਕਰਨ ਵਾਸਤੇ ਮਿਲ ਕੇ ਬੈਠਣ ਦੀ ਜਾਚ ਬਖਸ਼ਿਸ਼ ਕੀਤੀ। ਕਿਉਂਕਿ ਧੰਨ ਗੁਰੂ ਨਾਨਕ ਦੀ ਸਭ ਤੋਂ ਵੱਡੀ ਜੁਗਤ ਹਰ ਥਾਂ ਤੇ ਇਹ ਹੈ, ਜਿੱਥੇ ਵੀ ਜਾਂਦੇ ਨੇ ਆਪ ਜੀ ਕਹਿੰਦੇ ਨੇ ਧਰਮਸਾਲ ਕਰੋ, ਸਤਸੰਗਤ ਕਰੋ, ਲੰਗਰ ਚਲਾਓ, ਸੇਵਾ ਕਰੋ। ਇਹ ਧੰਨ ਗੁਰੂ ਨਾਨਕ ਦੀ ਮਰਿਆਦਾ ਹੈ। ਉਹਨਾਂ ਨੇ ਇਸ ਮਰਿਆਦਾ ਨੂੰ ਧਾਰਨ ਕਰ ਲਿਆ, ਉਹ ਜ਼ਿਹਨੀ ਗੁਲਾਮੀ ਤੋਂ ਆਜ਼ਾਦ ਹੋ ਗਏ, ਗੁਲਾਮਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਗਏ, ਉਦਮ ਵਿੱਚ ਆ ਗਏ, ਆਪਣੇ ਕੰਮ ਆਪ ਕਰਦੇ ਨੇ, ਅਰੋਗ ਰਹਿਣ ਲੱਗ ਪਏ, ਚੜ੍ਹਦੀਆਂ ਕਲਾਂ 'ਚ ਰਹਿਣ ਲੱਗ ਪਏ। ਅਸਲ ਗੁਰੂ ਨਾਨਕ ਦਾ ਧਰਮ ਹੀ ਇਹ ਹੈ। ਜਦ ਆਪਾਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਦੇ ਹਾਂ, ਪਿਛਲੀ ਉਮਰਾਂ ਵਿੱਚ ਵੀ ਆਪ ਖੇਤਾਂ ਵਿੱਚੋਂ ਨਦੀਨ ਕੱਢਦੇ ਨਜ਼ਰ ਆਉਂਦੇ ਨੇ, ਖੇਤਾਂ ਵਿੱਚੋਂ ਧਾਨ ਪੱਟਦੇ, ਧਾਨ ਕੱਢਦੇ ਤੇ ਉਹਨਾਂ ਦੀ ਸੇਵਾ ਖੇਤਾਂ ਦੀ ਸੰਭਾਲ ਕਰਦੇ ਨਜ਼ਰ ਆਉਂਦੇ ਨੇ। ਐਸੇ ਗੁਰੂ ਦੇ ਸਿੱਖ ਹੁੰਦੇ ਹਾਂ, ਸਾਨੂੰ ਆਲਸ ਕਿਵੇਂ ਮਾਫ ਹੋ ਜਾਏਗਾ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਹੀਂ, ਗੁਰੂ ਨਾਨਕ ਦਾ ਸਿੱਖ ਹੋਣ ਦੇ ਨਾਤੇ ਇਸ ਦਰ ਦੀ ਮਰਿਆਦਾ ਦਾ ਪਾਲਣ ਕਰਦੇ ਹਾਂ। ਮੈਂ ਉੱਦਮ ਕੀਤਾ, ਮੇਰਿਆਂ ਨੇ ਉੱਦਮ ਕੀਤਾ, ਅਸਾਂ ਉੱਦਮ ਕੀਤਾ ਤੇ ਬੜਾ ਆਨੰਦ ਆਇਆ। ਉੱਦਮ ਕਰਦਿਆਂ ਜੀਵਨ ਸੁੱਖ ਨਾਲ ਭਰ ਗਿਆ ਤੇ ਸਿਮਰਦਿਆਂ ਸਿਮਰਦਿਆਂ ਸਰਬੱਤ ਦਾ ਭਲਾ ਲੋਚਣ ਜੋਗੇ ਹੋ ਗਏ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਸਿਮਰਦਿਆਂ ਸਿਮਰਦਿਆਂ ਸਰਬੱਤ ਦਾ ਭਲਾ ਲੋਚਣ ਵਾਲੀ ਸੁੱਚੀ ਸੱਚੀ ਅਕਲ ਦੇ ਮਾਲਕ ਹੋ ਗਏ। ਹੁਣ ਤਾਂ ਇਹ ਸੰਕਲਪ ਹੈ

ਅਰਦਾਸ ਹੀ ਕਰਨੀ ਹੈ ਤੇ ਕਿਸੇ ਛੋਟੇ ਮੋਟੇ ਅੱਗੇ ਕਾਹਨੂੰ ਕਰਨੀ ਹੈ। ਸੋਈ ਧਿਆਈਏ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ, ਜੋ ਸਭ ਤੋਂ ਪਾਤਸ਼ਾਹਾਂ ਤੋਂ ਸ਼ਹਿਨਸ਼ਾਹਾਂ ਤੋਂ ਵੱਡਾ ਹੈ। ਸ਼ਾਹਾਂ ਦੇ ਸਿਰ ਤੇ ਜੋ ਪਾਤਸ਼ਾਹ ਹੈ ਉਹਦਾ ਧਿਆਨ ਕਰ, ਉਹਦੀ ਓਟ ਤੱਕ, ਉਹਦਾ ਆਸਰਾ ਤੱਕ। ਮੇਰੇ ਹਿਰਦੇ, ਮੇਰੇ ਜੀ, ਮੇਰੇ ਮਨ, ਸੋਈ ਧਿਆਈਏ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ, ਤਿਸ ਹੀ ਕੀ ਕਰ ਆਸ ਮਨ, ਜਿਸ ਕਾ ਸਭ ਸੁਵਿਸਾਹ, ਜਿਹਦਾ ਸਾਰਿਆਂ ਨੂੰ ਵਿਸ਼ਵਾਸ ਹੈ, ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਵਿਸਾਹ ਕੀਤਾ ਜਾ ਸਕਦਾ। ਜਿਹਦੀ ਸਮਰੱਥਾ ਥੋੜੀ ਹੋਵੇ, ਸ਼ਕਤੀ ਥੋੜੀ ਹੋਵੇ, ਉਹਦੇ ਤੇ ਕੰਮ ਛੱਡ ਕੇ ਕਈ ਵਾਰੀ ਵਿਸਵਸਾ ਬਣਿਆ ਰਹੇਗਾ, ਡਰ ਬਣਿਆ ਰਹੇਗਾ, ਤੌਖਲਾ ਬਣਿਆ ਰਹੇਗਾ। ਵਾਹਿਗੁਰੂ ਤੇ ਭਰੋਸਾ ਕਰਨ ਵਾਲੇ ਨੂੰ ਵਿਸ਼ਵਾਸ ਵੱਜਦਾ ਹੈ, ਵਿਸਵਸਾ ਨਹੀਂ ਰਹਿੰਦਾ, ਖਤਰਾ ਤੇ ਤੌਖਲਾ ਨਹੀਂ ਰਹਿੰਦਾ। ਦ੍ਰਿੜ ਵਿਸ਼ਵਾਸ ਵਾਲੇ ਬੰਦੇ ਜਿਸ ਵੇਲੇ ਉਹਦੇ ਤੇ ਭਰੋਸਾ ਕਰਦੇ ਨੇ, ਫਿਰ ਇਸ ਤਰ੍ਹਾਂ ਕਰਦੇ ਨੇ ਕਿ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਫਿਰ ਆਪਣੀ ਸਿਆਣਪ ਦੀ ਗੱਲ ਨਹੀਂ ਕਰਦੇ। ਮਨ ਮੇਰੇ ਸੁੱਖ ਸਹਿਜ ਸੇਤੀ ਜਪ ਨਾਮ, ਸੁੱਖ ਤੈਨੂੰ ਦੇਵੇਗਾ, ਸਹਿਜ ਤੇਰਾ ਬਣਿਆ ਰਹੇਗਾ, ਤੂੰ ਕੇਵਲ ਉਹਦੇ ਨਾਮ ਵਿੱਚ ਜੁਟ ਜਾ, ਉਹਦੀ ਭਗਤੀ ਚ ਜੁਟ ਜਾ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਤੂੰ ਉਹਦੇ ਗੁਣ ਗਾਉਣਾ ਸ਼ੁਰੂ ਕਰ, ਤੂੰ ਅੱਠੇ ਪੈਰ ਉਹਦੇ ਧਿਆਨ ਚ ਰਹਿਣਾ ਸ਼ੁਰੂ ਕਰ, ਉਹ ਤੈਨੂੰ ਆਪਣੇ ਧਿਆਨ ਚ ਰੱਖੇਗਾ। ਤਿਸ ਕੀ ਸ਼ਰਣੀ ਪਰਮਨਾ ਜਿਸ ਜੇਵਡ ਅਵਰ ਨਾ ਕੋਏ, ਕਿਸੇ ਛੋਟੇ ਮੋਟੇ ਦੀ ਸ਼ਰਨ ਪੈਣ ਦੀ ਕੀ ਲੋੜ ਹੈ, ਤੂੰ ਉਹਦੀ ਸ਼ਰਨ ਪਾਓ ਜਿਹਦੇ ਜਿੱਡਾ ਹੋਰ ਕੋਈ ਨਹੀਂ ਹੈ, ਜਿਹਦੇ ਵਰਗੀ ਸਮਰੱਥਾ ਕਿਸੇ ਹੋਰ ਕੋਲ ਨਹੀਂ ਹੈ। ਜਿਸ ਸਿਮਰਤ ਸੁਖ ਹੋਏ ਘਣਾ, ਜਿਹਨੂੰ ਯਾਦ ਕਰਨ ਨਾਲ ਬਹੁਤ ਜ਼ਿਆਦਾ ਸੁੱਖ ਦੀ ਪ੍ਰਾਪਤੀ ਹੋਵੇ, ਵਾਧੂ ਸੁੱਖ ਦੀ ਪ੍ਰਾਪਤੀ ਹੋਵੇ। ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ, ਤੂੰ ਉਹਦੀ ਸੇਵਾ ਚ ਲੱਗ। ਪ੍ਰਭ ਸਾਹਿਬ ਸੱਚਾ ਸੋਏ ਜੋ ਸੱਚਾ ਮਾਲਕ ਹੈ, ਸਾਧ ਸੰਗਤ ਹੋਏ ਨਿਰਮਲਾ, ਸਤਸੰਗੀਆਂ ਨਾਲ ਰਲ ਕੇ ਪਵਿੱਤਰ ਹੋ ਕੇ, ਨਿਰਮਲ ਹੋ ਕੇ, ਮਲੀਨ ਬੁੱਧੀ ਨੂੰ ਛੱਡ ਕੇ, ਦੁਰਮਤ ਨੂੰ ਛੱਡ ਕੇ, ਗੁਰਮਤ ਦਾ ਧਾਰਨੀ ਬਣ ਕੇ, ਕੱਟੀਏ ਜਮ ਕੀ ਫਾਸ, ਸੁਖਦਾਤਾ ਭੈ ਭੰਜਨੋ ਤਿਸ ਆ ਗਏ ਕਰ ਅਰਦਾਸ, ਫਿਰ ਤੇਰੀ ਅਰਦਾਸ ਕਰਨ ਦੀ ਢਿੱਲ ਹੈ ਤੇ ਉਹਦੀ ਰਹਿਮਤ ਕਰਨ ਚ ਕੋਈ ਢਿੱਲ ਨਹੀਂ। ਜਿਸ ਵੇਲੇ ਉਹ ਰਹਿਮਤ ਕਰੇਗਾ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ, ਜੀਵਨ ਦੇ ਸਾਰੇ ਕਾਰਜ ਸੌਰ ਦੇ ਚਲੇ ਜਾਣ।

ਉਸ ਮਾਲਕ ਨੂੰ ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ ਬਹੁਤੋ ਬਹੁਤ ਵਖਾਣੀ ਹੈ ਉੱਚੋ ਉੱਚਾ ਥਾਂ ਵਰਨਾ ਚੇਣਾ ਬਾਹਰਾ ਕੀਮਤ ਕਹਿ ਨਾ ਸਕਾਓ ਉਸ ਅਪਰ ਅਪਾਰ ਬੇਅੰਤ ਵਾਹਿਗੁਰੂ ਦੀ ਕੀਮਤ ਤਾਂ ਦੱਸੀ ਨਹੀਂ ਜਾ ਸਕਦੀ ਹਾਂ ਉਹਦੀ ਰਹਿਮਤ ਦੇ ਪਾਤਰ ਬਣਿਆ ਜਾ ਸਕਦਾ ਹੈ ਅਰਦਾਸ ਕੀਤੀ ਜਾ ਸਕਦੀ ਹੈ ਨਾਨਕ ਕਉ ਪ੍ਰਭ ਮਾਇਆ ਕਰ ਸੱਚ ਦੇਵੋ ਆਪਣਾ ਨਾਉ ਮੇਰੇ ਮਾਲਕ ਤੂੰ ਆਪਣਾ ਨਾਮ ਆਪਣੀ ਭਗਤੀ ਮੈਨੂੰ ਬਖਸ਼ ਉੱਥੇ ਵੀ ਆਪਾਂ ਅਰਦਾਸ ਕੀਤੀ ਕਰ ਕਿਰਪਾ ਆਪਣੀ ਭਗਤੀ ਲਾਏ ਮੈਨੂੰ ਆਪਣੀ ਭਗਤੀ ਚ ਲਾ ਲੈ ਤੇ ਮੇਰੇ ਕੰਮਾਂ ਤੇ ਤੂੰ ਲੱਗ ਜਾ ਕਿਉਂਕਿ ਤੂੰ ਸਭ ਕੁਝ ਕਰਨ ਦੀ ਸਮਰੱਥਾ

0: ਜਿਹਦਾ ਲੋੜੇ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾ ਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ, ਤੇਰਾ ਪੁਰਾਣਾ ਕੰਮ ਰਿਹਾ, ਤੂੰ ਆਪਣਿਆਂ ਦੀ ਲਾਜ ਰੱਖਦਾ ਹੈ। ਇਸ ਕਰਕੇ ਤੇਰੀ ਸ਼ਰਨ ਪੂਰਨ ਦਿਆਲਾ, ਤੁਧ ਬਿਨ ਕਵਨ ਕਰੇ ਪ੍ਰਤਪਾਲਾ, ਮੈਂ ਤੇਰੀ ਸ਼ਰਨ ਪੈ ਰਿਹਾ, ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ। ਤੇਰੀ ਸਮਰੱਥਾ ਹੈ, ਤੂੰ ਜਲ ਥਲ ਮਈਲ ਰਿਹਾ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ, ਤੂੰ ਸਭ ਤੋਂ ਨੇੜੇ ਵਸਣਾ। ਤੇ ਕਈ ਵਾਰੀ
1: You are listening to Step Radio.

ਪਰ ਕਿਵੇਂ ਤੇਰਾ ਮਿਲਾਪ ਪਰਮਾਤਮਾ ਦੇ ਨਾਲ ਹੋਵੇ। ਜਿਹੜੇ ਗੁਣ ਪਰਮਾਤਮਾ ਚਾਹੁੰਦਾ ਉਹ ਤਾਂ ਤੇਰੇ ਵਿੱਚ ਨਹੀਂ ਹਨ, ਕਿਉਂਕਿ ਚੰਗਾ ਇਨਸਾਨ ਕਿਸੇ ਚੰਗਿਆਈ ਨਾਲ ਹੈ, ਸ਼ੁਭ ਗੁਣਾ ਕਰਕੇ ਹੈ, ਸ਼ੁਭ ਕਰਮਾਂ ਕਰਕੇ ਹੈ। ਜੇ ਸ਼ੁਭ ਗੁਣ ਨਹੀਂ, ਸ਼ੁਭ ਕਰਮ ਨਹੀਂ, ਤੇ ਉਹ ਚੰਗਾ ਕਿਵੇਂ ਹੋ ਸਕਦਾ? ਸਾਹਿਬ ਕਥਨ ਕਰਦੇ ਨੇ ਕਿ ਪਰਮਾਤਮਾ ਨਾਲ ਮਿਲਾਪ ਤੇ ਹਰ ਕੋਈ ਮਨੁੱਖ ਚਾਹੁੰਦਾ ਹੈ ਕਿ ਮੇਰਾ ਪਰਮਾਤਮਾ ਨਾਲ ਮਿਲਾਪ ਹੋ ਜਾਏ, ਮੇਰਾ ਸੰਬੰਧ ਜੁੜ ਜਾਏ। ਪਰ ਕਿਵੇਂ?

0: ਤੇ ਵਿੱਚ ਨਹੀਂ ਤੇ ਕੰਤ ਨਾਲ ਮਿਲਾਪ ਕਿਵੇਂ ਹੋਵੇਗਾ? ਸਾਹਿਬ ਹੁਣ ਗਿਣ ਕੇ ਦੱਸਦੇ ਨੇ,
1: ਨਾ ਮੈਂ ਰੂਪ ਨਾ ਬੰਕੇ ਨੈਨਾ।
0: ਹੇ ਪਰਮਾਤਮਾ, ਮੇਰਾ ਤੇ ਰੂਪ ਵੀ ਚੰਗਾ ਨਹੀਂ।

ਤਤਵੰਤ ਸੱਜਣ ਹੈ ਜਿਹਦੇ ਹਿਰਦੇ ਅੰਦਰ ਪ੍ਰਭੂ ਦੇ ਨਾਮ ਦਾ ਨਿਵਾਸ ਹੈ। ਹੇ ਪ੍ਰਮਾਤਮਾ ਮੇਰੇ ਅੰਦਰ ਤੇ ਔਗਣ ਭਰੇ ਨੇ ਗੁਣ ਐਸਾ ਕੋਈ ਵੀ ਨਹੀਂ। ਹੇ ਪ੍ਰਮਾਤਮਾ ਆਪ ਦੀ ਮੰਗ ਹੈ ਕਿ ਬੋਲ ਮਿੱਠੇ ਬੋਲ, ਮੈਂ ਜਦ ਬੋਲਣਾ ਕੌੜਾ ਬੋਲਣਾ ਤੇ ਮੇਰਾ ਪ੍ਰਮਾਤਮਾ ਕੈਸਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਉਹ ਮਿੱਠਾ ਬੋਲ ਬੋਲਦਾ ਹੈ ਤੇ ਹੁਕਮ ਕਰਦਾ ਹੈ ਭਈ ਮਿੱਠਾ ਬੋਲ ਬੋਲ, ਜੋ ਬੋਲ ਬੋਲਣੇ ਕਰਕੇ ਕਿਸੇ ਦਾ ਭਲਾ ਹੋਵੇ, ਕਿਸੇ ਦਾ ਮਨ ਨਾ ਟੁੱਟੇ। ਹੇ ਪ੍ਰਮਾਤਮਾ ਜਿਹੜੇ ਗੁਣ ਤੈਨੂੰ ਚਾਹੀਦੇ ਨੇ ਮੇਰੇ ਵਿੱਚ ਨਹੀਂ, ਇਸ ਲਈ ਮੈਂ ਚੰਗਾ ਨਹੀਂ।

ਤੇ ਜਿਵੇਂ ਡਿਊਟੀ ਲੱਗੀ ਸੀ ਉਹ ਹੁਣ ਅੱਤ ਚਰਾਂਦਾ ਕਿ ਮੈਂ ਕਿਵੇਂ ਇਸ ਦੇ ਕੋਲੋਂ ਨਿਕਲਾਂ। ਸਾਹਮਣਾ ਹੋਇਆ ਕੁਛ ਕਰਨ ਲਈ, ਬਈ ਦੱਸ ਮੇਰਾ ਕੰਮ ਕੀਤਾ ਹੀ। ਕਹਿਣ ਲੱਗਾ, ਮਿੱਤਰਾ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਹੋਵਾਂ, ਕਿਹੜੇ ਮੂੰਹ ਨਾਲ ਤੈਨੂੰ ਆਖਾਂ, ਤੇਰਾ ਕੰਮ ਨਹੀਂ ਹੋ ਸਕਿਆ। ਸੋ ਸਾਧ ਸੰਗਤ ਇਸੇ ਤਰ੍ਹਾਂ ਪਰਮਾਤਮਾ ਕਾਲ ਪੁਰਖ ਦੇ ਦਰ ਤੇ ਵੀ ਇੱਕ ਦਿਨ ਅਸਾਂ ਜਾਣਾ ਹੈ।

ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ ਹੈ ਰਾਮ ਰਸਾਇਣ ਨਿਤ ਉਠ ਪੀਵੋ ਹਰ ਹਰ ਹਰ ਹਰ ਰਸਨਾ ਕਹੋ।

ਹਰੀ ਹਰੀ ਦਾ ਜਾਪ ਕਰਦੇ ਹੋਏ ਆਪਣਾ ਸਮਾਂ ਸਫਲਾ ਕਰੋ ਤਾਂ ਜੋ ਸਦਾ ਦਾ ਜੀਵਨ ਸਥਿਰ ਜੀਵਨ ਤੈਨੂੰ ਪ੍ਰਾਪਤ ਹੋਵੇ, ਜੋ ਸਦਾ ਲਈ ਖੇੜੇ ਤੇ ਖੁਸ਼ੀਆਂ ਤੈਨੂੰ ਬਖਸ਼ਦਾ ਰਹੇ। ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਬਦ ਰਾਹੀਂ ਅਸੀਸ ਗੁਰਸਿੱਖ ਨੂੰ।

ਕੀ ਆਰਾਧਿਆ ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ। ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ। ਰਾਣੀ ਸੰਗਤ 'ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀਂ ਜਾਣਾ। ਸਾਰਿਆਂ ਨੇ ਪਾਈਆਂ 'ਚ ਪਰ ਇੱਕ ਖੜਾਵ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀਆਂ ਖੜਾਵਾਂ ਲੱਥ ਗਈਆਂ। ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ, ਵਾਹਿਗੁਰੂ ਬਖਸ਼ੇ।

ਪ੍ਰਕਾਸ਼ ਉਹਦੇ ਵਿੱਚੋਂ ਤੁਹੀ ਨਜ਼ਰ ਆਉਂਦਾ। ਅਗਰ ਪੱਤੇ ਹਨ ਤੇ ਉਹ ਵੀ ਤੇਰਾ ਰੁੱਖ ਹੈ, ਅਗਰ ਤਨਾ ਹੈ ਤਾਂ ਵੀ ਤੂੰ ਹੈ, ਅਗਰ ਕੋਈ ਛਿੱਲੜ ਹੈ ਜਿਹਨੂੰ ਛਿਲਕ ਕਹਿੰਦੇ ਹਾਂ ਅਸੀਂ ਦਰਖਤ ਦੀ, ਅਗਰ ਉਹ ਹੈ ਤੇ ਤਾਂ ਵੀ ਤੇਰਾ ਹੀ ਨਜ਼ਾਰਾ ਹੈ। ਹਰ ਪਾਸੇ ਮੈਨੂੰ ਤੂੰ ਹੀ ਤੂੰ ਨਜ਼ਰ ਆ ਰਿਹਾ ਹੈ। ਕੀ ਕਹਿੰਦੇ ਹਨ।

ਮਨੁੱਖੀ ਜਾਮਾ ਪ੍ਰਾਪਤ ਕਰਕੇ ਸਫਲ ਕਰਨ ਦਾ ਸਾਧਨ ਹੈ ਸੇਵਾ। ਸੇਵਾ ਇੱਕ ਐਸਾ ਡਰਾਫਟ ਹੈ ਜਿਹੜਾ ਤੁਰੰਤ ਹੀ ਕੈਸ਼ ਹੁੰਦਾ ਹੈ। ਪੜੋਸੀ ਦੀ ਸੇਵਾ ਰਾਤ ਦੇ 1 ਵਜੇ ਅਚਾਨਕ ਉਹਦੀ ਤਬੀਅਤ ਖਰਾਬ ਹੋ ਜਾਂਦੀ, ਤੁਹਾਨੂੰ ਪਤਾ ਲੱਗਦਾ ਤੁਸੀਂ ਆਪਣੀ ਨਿੰਦਰ ਦਾ ਤਿਆਗ ਕਰਕੇ ਉਹਦੀ ਸੇਵਾ ਵਾਸਤੇ ਹਾਜ਼ਰ ਹੋ ਜਾਂਦੇ। ਹੌਸਪੀਟਲ ਲੈ ਕੇ ਗਏ, ਜਿੰਨਾ ਚਿਰ ਉਹਨੂੰ ਆਰਾਮ ਨਹੀਂ ਆਇਆ ਤੁਸੀਂ ਉਹਦੀ ਸੇਵਾ ਵਿੱਚ ਲੱਗੇ ਰਹੇ। ਯਾਦ ਰੱਖੋ ਜ਼ਿੰਦਗੀ ਭਰ ਤੁਹਾਡਾ ਉਹ ਅਹਿਸਾਨਮੰਦ ਰਹੇਗਾ। ਇਹਦੇ ਨਾਲ ਹੀ ਰੱਬ ਨਾ ਕਰੇ ਕਿਤੇ ਤੁਹਾਡੇ ਨਾਲ ਇਸ ਤਰ੍ਹਾਂ ਗੁਜ਼ਰੇ ਜਿਹਨੇ ਤੁਹਾਡੀ ਸੇਵਾ ਦਾ ਫਲ ਪ੍ਰਾਪਤ ਕੀਤਾ ਹੈ, ਉਹ ਵੀ ਪਿੱਛੇ ਨਹੀਂ ਰਹੇਗਾ ਤੁਹਾਡੀ ਸੇਵਾ ਵਾਸਤੇ, ਉਸੇ ਤਰ੍ਹਾਂ ਉਹਦੇ ਨਾਲੋਂ ਵੀ ਜ਼ਿਆਦਾ ਤਤਪਰ ਰਹੇਗਾ। ਤਾਂ ਸੇਵਾ ਇੱਕ ਐਸਾ ਫਲ ਹੈ, ਸੇਵਾ ਕਰੋ ਅਤੇ ਸੇਵਾ ਪ੍ਰਾਪਤ ਹੁੰਦੀ ਹੈ। ਤਾਂ ਹੀ ਤਾਂ ਸਿਆਣਿਆਂ ਦਾ ਕਥਨ ਹੈ, ਕਰ ਸੇਵਾ ਮਿਲੇ ਮੇਵਾ। ਗੁਰੂ ਮਹਾਰਾਜ ਤੇ ਕਹਿੰਦੇ ਨੇ ਇਸ ਦੁਨੀਆਂ ਦੇ ਵਿੱਚ ਆਇਆ ਹੈ ਸੇਵਾ ਕਰਕੇ ਜਸ ਖੱਟ ਲੈ, ਅਤੇ ਜਦੋਂ ਦੁਨੀਆਂ ਦੇ ਵਿੱਚ ਜਸ ਖੱਟੇਗਾ ਦਰਗਾਹ ਦੇ ਵਿੱਚ ਜਾਏਗਾ ਉੱਥੇ ਵੀ ਤੇਰੀ ਜੈ ਜੈਕਾਰ ਹੋਵੇਗੀ। ਕਹੋ ਨਾਨਕ ਬਾਹਾਂ ਲੁੜਾਈ ਹੈ, ਉੱਚੀਆਂ ਬਾਹਾਂ ਕਰਕੇ ਮਾਣ ਨਾਲ ਬੜੀ ਸ਼ਾਨ ਨਾਲ ਉੱਥੇ ਜਾਵੇਂਗਾ ਅਤੇ ਤੇਰੀ ਸਾਰੇ ਹੀ ਜੈ ਜੈਕਾਰ ਹੋਵੇਗੀ। ਇਹ ਸੇਵਾ ਦਾ ਫਲ ਹੈ, ਇਨਸਾਨੀਅਤ ਦੀ ਸੇਵਾ, ਮਨੁੱਖ ਮਾਤਰ ਦੀ ਸੇਵਾ ਕਰ, ਤੇਰਾ ਇਹ ਜੀਵਨ ਸਫਲ ਹੋਵੇ।

ਮਹਾਰਾਸ਼ਟਰ ਦੇ ਰਹਿਣ ਵਾਲੇ ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਅੰਮ੍ਰਿਤਮਈ ਰਚਨਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ, ਸਾਰੇ ਸੰਸਾਰ ਵਿੱਚ ਕਿਸ ਪ੍ਰਕਾਰ ਨਾਲ ਉਹ ਵਾਹਿਗੁਰੂ ਵਿਆਪਕ ਹੈ ਅਤੇ ਉਸ ਵਾਹਿਗੁਰੂ ਜੀ ਤੋਂ ਹੀ ਇਹ ਭਿੰਨ ਭਿੰਨ ਸਰੂਪ ਸਾਨੂੰ ਦਿਖਾਈ ਦਿੰਦੇ ਨੇ। ਭਗਤ ਜੀ ਆਪਣੀ ਅੰਮ੍ਰਿਤਮਈ ਬਚਨਾਂ ਵਿੱਚ ਇਸ ਤਰ੍ਹਾਂ ਕਥਨ ਕਰਦੇ

ਪਾਤਸ਼ਾਹ ਜੀ ਆਪਣੇ ਅੰਮ੍ਰਿਤਮਈ ਬਚਨਾਂ ਵਿੱਚ ਰਾਗ ਆਸਾ ਵਿੱਚ ਵਰਣਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਤੇਰੀ ਜੋ ਸਰਵ ਵਿਆਪਕ, ਜਿੱਥੇ ਵੀ ਮੈਂ ਜਾਂਦਾ ਉੱਥੇ ਮੈਨੂੰ ਤੂੰ ਹੀ ਤੂੰ ਨਜ਼ਰ ਆਉਂਦਾ। ਜੇ ਮੈਂ ਕਦੀ ਮੱਕੇ ਵਿੱਚ ਜਾਂਦਾ ਤੇ ਉੱਥੇ ਵੀ ਮੈਨੂੰ ਤੂੰ ਨਜ਼ਰ ਆਉਂਦਾ, ਤੇ ਜੇ ਕਿਸੇ ਮੰਦਰ ਵਿੱਚ ਜਾਂਦਾ ਉੱਥੇ ਵੀ ਮੈਨੂੰ

ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨੰਨ ਪਿਆਰੇ ਸਿੱਖ ਕਥਨ ਕਰਦੇ ਨੇ, ਅਗਰ ਤੇਰਾ ਦਿਲ ਪਵਿੱਤਰ ਹੈ ਤੇ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਵਰ ਤੇਰੇ ਅੰਦਰ ਵਸਦੇ ਤੇ ਜੇ ਤੇਰੇ ਨੇਤਰ ਸਾਫ ਹਨ, ਉਹਨਾਂ ਵਿੱਚ ਗਿਆਨ ਦੀ ਦ੍ਰਿਸ਼ਟੀ ਹੈ, ਮੰਦਰ ਵੱਲ ਵੇਖ, ਮਸਜਿਦ ਵੱਲ ਦੇਖ, ਚਰਚ ਵੱਲ ਦੇਖ, ਇਮਾਮ ਸ਼ਾਫੇ ਵੱਲ ਦੇਖ, ਸਾਰੇ ਜਗ੍ਹਾ ਤੇ ਤੈਨੂੰ ਉਹ ਵਿਆਪਕ ਮੌਜੂਦ ਨਜ਼ਰੀ ਆਏਗਾ, ਕਿਉਂਕਿ ਸਾਰਾ ਸੰਸਾਰ ਇੱਕ ਦੀ ਉਪਜ ਹੈ, ਇੱਕ ਮਾਤਾ ਪਿਤਾ

ਆ ਜਿਹੜੀ ਤੇਰੇ ਕੋਲ ਕਿਤਾਬ ਹੈ ਤੇ ਤੂੰ ਆਖਨੇ ਇਹ ਕਿਤਾਬ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ, ਭਾਵ ਜਿਹੜੀ ਆ ਤੇਰੇ ਕੋਲ ਬਾਣੀ ਦੀ ਪੋਥੀ ਹੈ ਤੇ ਜਿਹੜੀ ਤੂੰ ਆਖਨੇ ਤੁਰਕੀ ਬਾਣੀ ਆਈ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ, ਤਾਂ ਰੱਬ ਦੇ ਘਰ ਦੀ ਬਣੀ ਹੋਈ ਇੱਕ ਬੁਝਾਰਤ ਅੱਜ ਸੁਲਝਾ ਦੇ। ਰੱਬ ਦੇ ਘਰ ਵਿੱਚ ਹਿੰਦੂ ਚੰਗਾ ਹੈ ਜਾਂ ਮੁਸਲਮਾਨ ਚੰਗਾ ਹੈ, ਸਵਾਲ ਕੀਤਾ ਹੈ ਕਾਜ਼ੀ ਮੌਲਾਨਿਆਂ ਨੇ ਗੁਰੂ ਨਾਨਕ ਅੱਗੇ। ਭਾਈ ਸਾਹਿਬ ਭਾਈ ਗੁਰਦਾਸ ਜੀ

ਅਤੇ ਫਕੀਰਾਂ ਦੇ ਵਿੱਚ, ਅਵਤਾਰਾਂ ਦੇ ਵਿੱਚ ਅਤੇ ਗੁਰੂ ਨਾਨਕ ਦੇ ਵਿੱਚ ਸਿਰਫ ਫਰਕ ਕਿਤਨਾ ਕਿ ਉਹਨਾਂ ਨੇ ਤਾਂ ਆਪਣਾ ਨਾਮ ਜਪਾਇਆ, ਪਰ ਗੁਰੂ ਨਾਨਕ ਨੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਇਆ।

ਤਾਂ ਕਿ ਮੈਂ ਸਾਰੇ ਸੰਸਾਰ ਨੂੰ ਜਾ ਕੇ ਵਰਤਾਵਾਂ ਔਰ ਸੰਸਾਰ ਦੇ ਲੋਕ ਤੇਰਾ ਨਾਮ ਜਪ ਕੇ ਤੇਰੇ ਵਿੱਚ ਅਭਿੰਨਤਾ ਪ੍ਰਾਪਤ ਕਰਨ। ਉਸ ਵੇਲੇ ਗੁਰੂ ਨਾਨਕ ਨੂੰ ਕਰਤਾ ਪੁਰਖ ਵਾਹਿਗੁਰੂ ਨੇ ਇੱਕ ਖਜ਼ਾਨਾ ਬਖਸ਼ਿਸ਼ ਕੀਤਾ, ਐਸਾ ਅਮੁੱਲ ਖਜ਼ਾਨਾ, ਜਿਉਂ ਜਿਉਂ ਇਸ ਨੂੰ ਖਾਓ ਖਰਚੋ ਇਹ ਵੱਧਦਾ ਜਾਂਦਾ ਹੈ। ਗੁਰਬਾਣੀ ਦਾ ਖਜ਼ਾਨਾ, ਨਾਮ ਦਾ ਖਜ਼ਾਨਾ, ਔਰ ਫਿਰ ਇਸ ਖਜ਼ਾਨੇ ਦੇ ਵਿੱਚ ਕਦੇ ਟੋਟ ਨਹੀਂ।

ना परख होवे ते कोई कच कह देगा कोई पत्थर कह देगा। जिन्हू पता है हीरे का ओनू पता है ये दाना तो निका जे है टुकड़ा छोटा जे है मुल बहुत है। जितना वो कीमती है जिसने मुल पवाया जावे घर भर जाने। सत्कारयोग भाई साहब भाई गुरदास जी गुरसिख पंथ दे श्रोमणी विद्वान धन गुरु नानक दे दर दे आनन सिख भावें असी नातेदारियां भी गिणने हैं गुरु अर्जन साहब दे मामा जी पर नहीं गुरसिखी विच तां नाता प्रेम दा है गुरु नूं समझण ते गुरु नूं मनण दा है। भाई साहब ने गुरु के बचन नूं समझे कदे भाई साहब की रचना नूं असी गुरबाणी की पूंजी भी कह देने हां क्योंकि भाई साहब बाणी नूं समझदे ने बाणी नूं समझाउणा भी जाणदे ते निरा समझण समझाउण की गल नहीं कमाउणा भी जाणदे। अपने जीवन विच भाई साहब ने गुरबाणी नूं कमाया उहनां नूं पता है गुरबाणी दे किन्ने वड्डे महत्व ने। कहिंदे ने गुरु का सच्चा बचन इहदा महत्व शायद संसारियां नूं पता ना लगे जिवें तली ते पै हीरे दा हर एक नूं पता नहीं हुंदा। ਇਹ ਤਾਂ ਹੀਰੇ ਦੇ ਵਿਕਣ ਤੇ ਗੱਲ ਹੈ ਜੌਹਰੀ ਮਿਲ ਜਾਵੇ ਮੁੱਲ ਪੈ ਜਾਵੇ ਘਰ ਭਰ ਦਿੰਦਾ ਦਾਣਾ ਨਿੱਕਾ ਜਿਹਾ। ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇ ਵੇਖਣ ਨੂੰ ਛੋਟਾ ਜਾਪਦਾ ਮੁੱਲ ਪੈਣ ਤੇ ਘਰ ਭਰ ਦਿੰਦਾ ਤੇ ਕਹਿੰਦੇ ਮੇਰੀ ਇਹੀ ਗੱਲ ਨਹੀਂ। ਗੁਰ ਸ਼ਬਦ ਦੀ ਮਹਿਮਾ ਇਸੇ ਤਰ੍ਹਾਂ ਵੇਖਣ ਨੂੰ ਸਧਾਰਨ ਜਾਪਦਾ ਪਰ ਕਹਿੰਦੇ ਨੇ ਜਿਸ ਤਰ੍ਹਾਂ ਆਪਣੇ ਪੱਲੇ ਕੋਈ ਹੁੰਡੀ ਦਾ ਕਾਗਜ਼ ਚੌਰਾ ਪੰਜੋਰਾ ਠੋਰਾ ਕਰਕੇ ਤੈਅ ਕਰਕੇ ਛੋਟਾ ਜਿਹਾ ਕਾਗਜ਼ ਜੇਬ 'ਚ ਪਾ ਕੇ ਪੱਲੇ ਬੰਨ ਕੇ ਬੰਦਾ ਤੁਰ ਪੈਂਦਾ। ਹੁਣ ਹੁੰਡੀ ਦਾ ਕੋਈ ਭਾਰ ਅੱਜ ਦੇ ਇਸ ਯੁੱਗ 'ਚ ਹੁੰਡੀ ਦੀ ਕਿੱਡੀ ਵੱਡੀ ਮਹੱਤਤਾ ਹੈ। ਆਪਾਂ ਡਰਾਫਟ ਕਹਿ ਲੈਂਦੇ ਪੁਰਾਣੇ ਸਮਿਆਂ 'ਤੇ ਹੁੰਡੀ ਕਹਿੰਦੇ ਸਨ। ਜਿਨ੍ਹਾਂ ਲੋਕਾਂ ਦਾ ਪਰਸਪਰ ਲੈਣ ਦੇਣ ਚੱਲਦਾ ਸੀ ਇੱਕ ਥਾਂ ਤੇ ਬੰਦਾ ਪੈਸੇ ਜਮ੍ਹਾਂ ਕਰਾ ਦਿੰਦਾ ਕਹਿੰਦਾ ਇਹ ਰਕਮ ਆ ਮੈਂ ਤੈਨੂੰ ਦਿੱਲੀ ਦੇ ਜਾਣਾ ਮੁਲਤਾਨ ਲੈਣੀ ਚਾਹੁੰਦਾ ਚੁੱਕ ਕੇ ਲਿਜਾਣ 'ਚ 100 ਖਤਰੇ ਨੇ। ਉਹ ਰੁੱਕਾ ਕਰ ਦਿੰਦਾ ਸ਼ਾਹ ਆਪਣੇ ਵਾਕਫਕਾਰਾਂ ਵੱਲ ਰੁੱਕਾ ਕਰ ਦਿੰਦਾ ਇਹ ਬੰਦਾ ਆ ਰਿਹਾ ਹੈ ਇੰਨੀ ਰਕਮ ਇਸਨੇ ਮੇਰੇ ਕੋਲ ਜਮ੍ਹਾਂ ਕਰਾਈ ਹੈ ਤੁਸੀਂ ਇਹਨੂੰ ਦੇ ਦੇਣੀ ਆਪਾਂ ਫਿਰ ਹਿਸਾਬ ਕਰ ਲਵਾਂ। ਉਹ ਬੰਦਾ ਇੱਕ ਛੋਟਾ ਜਿਹਾ ਕਾਗਜ਼ ਆਪਣੇ ਬਾਂਸ ਦੇ ਡੰਡੇ ਦੇ ਵਿਚਕਾਰ ਫਸਾ ਕੇ ਜਾਂ ਆਪਣੇ ਪੱਲੇ ਬੰਨ ਕੇ ਜਾਂ ਪੱਗ 'ਚ ਬੰਨ ਕੇ ਉਹ ਛੋਟਾ ਜਿਹਾ ਕਾਗਜ਼ ਕੋਈ ਭਾਰ ਨਹੀਂ। ਭਾਈ ਸਾਹਿਬ ਕਹਿੰਦੇ ਨੇ ਹੁੰਡੀ ਦਾ ਕੋਈ ਭਾਰ ਹੈ ਕੋਈ ਭਾਰ ਨਹੀਂ ਕੋਈ ਵਜ਼ਨ ਨਹੀਂ ਕਾਗਜ਼ ਹੀ ਹੈ ਨਾ ਜਾ ਕੇ ਕਿਉਂਕਿ ਉਸ ਵੇਲੇ ਰੁਪਈਏ ਦਾ ਵਜ਼ਨ ਸੀ ਰੁਪਈਆ ਕਾਗਜ਼ ਨਹੀਂ ਸੀ ਉਸ ਵੇਲੇ। ਵੈਸੇ ਵੀ ਰੁਪਇਆ ਰੁਪਇਆ ਹੀ ਰੁਪਏ ਦਾ ਮੁੱਲ ਹੈ ਉਸ ਕਾਗਜ਼ ਦਾ ਮੁੱਲ ਕੋਈ ਨਹੀਂ ਜਦ ਤੱਕ ਉਹਦਾ ਮੁੱਲ ਪਾਉਣ ਵਾਲਾ ਅੱਗੇ ਬੈਠਾ ਕੋਈ। ਹੁੰਡੀ ਦਾ ਕੋਈ ਭਾਰ ਨਹੀਂ ਕੋਈ ਮੁੱਲ ਵੀ ਨਹੀਂ ਪਰ ਜਿਸ ਵੇਲੇ ਉਹਦਾ ਮੁੱਲ ਪਾਉਣ ਵਾਲਾ ਅੱਗੇ ਮਿਲ ਪੈਂਦਾ ਉਹ ਕਹਿੰਦਾ ਠੀਕ ਹੈ ਮੈਂ ਜਾਣਨਾ ਜਿਸ ਦੀ ਹੁੰਦੀ ਤੂੰ ਲੈ ਕੇ ਆਇਆ ਜਿਸ ਤੋਂ ਤੂੰ ਕਾਗਜ਼ ਲੈ ਕੇ ਆਇਆ ਮੈਂ ਜਾਣਨਾ। ਉਹ ਰਕਮ ਦੀਆਂ ਥੈਲੀਆਂ ਭਰ ਕੇ ਹੱਥ ਫੜਾ ਦਿੰਦਾ। ਅੱਗੇ ਜਾ ਕੇ ਕਹਿੰਦੇ ਨੇ ਲਕਸ਼ਮੀ ਅਪਾਰ ਪ੍ਰਾਪਤ ਹੁੰਦੀ ਹੈ ਹਾਲਾਂਕਿ ਉਹਦਾ ਆਪਣਾ ਭਾਰ ਕੋਈ ਨਹੀਂ। ਤੀਸਰੀ ਮਿਸਾਲ ਭਾਈ ਸਾਹਿਬ ਦਿੰਦੇ ਨੇ ਕਹਿੰਦੇ ਨੇ ਹੁਣ ਬੋੜ ਦਾ ਬੀਜ ਹੈ ਬੋੜ ਦੇ ਰੁੱਖ ਦਾ ਬਟਕ ਦੇ ਰੁੱਖ ਦਾ ਬੀਜ ਹੈ ਕਿਤਨਾ ਖਸ਼ਕਾਸ਼ ਦੇ ਦਾਣੇ ਤੋਂ ਵੀ ਛੋਟਾ। ਬੰਦਾ ਕਹੇ ਇਸ ਬੀਜ 'ਚ ਕੀ ਧਰਿਆ ਲੇਕਿਨ ਸਿਆਣੇ ਨੂੰ ਪਤਾ ਹੈ ਇਸ ਬੀਜ ਵਿੱਚ ਇੱਕ ਬੋੜ ਪਿਆ ਹੈ ਇਹ ਬੀਜ ਅਗਰ ਵਕਤ ਪਾ ਕੇ ਸਮੇਂ ਨਾਲ ਫਲ ਪਵੇ ਇਹਦੇ ਵਿੱਚੋਂ ਅੰਗੂਰ ਫੁੱਟ ਪਵੇ ਇਸ ਨੂੰ ਹਾਲਾਤ ਮਿਲ ਜਾਣ ਇਹਨੂੰ ਠੀਕ ਟਿਕਾਣਾ ਮਿਲ ਜਾਵੇ ਤੇ ਇਹ ਇੱਕ ਬਹੁਤ ਵੱਡਾ ਬੋੜ ਬਣ ਜਾਏਗਾ। ਬੋੜ ਦੀ ਮਿਸਾਲ ਭਾਈ ਸਾਹਿਬ ਨੇ ਤਾਂ ਦਿੱਤੀ ਹੈ ਕਿਉਂਕਿ ਸਦੀਆਂ ਲੰਮੀ ਇਹਦੀ ਉਮਰ ਹੈ ਤੇ ਮੀਲਾਂ ਤੱਕ ਪਸਾਰ ਵਾਲੇ ਰੁੱਖ ਇਸ ਸੰਸਾਰ ਤੇ ਅਜੇ ਵੀ ਮੌਜੂਦ ਨੇ। ਮੀਲਾਂ ਵਿੱਚ ਪਸਰੇ ਹੋਏ ਬੋੜ ਦੇ ਰੁੱਖ ਜਿਨ੍ਹਾਂ ਰੁੱਖਾਂ ਦੇ ਥੱਲੇ ਪਿੰਡ ਵਸ ਗਏ ਪੂਰੇ ਪੂਰੇ ਪਿੰਡ ਇੱਕ ਇੱਕ ਬੋੜ ਦੇ ਰੁੱਖ ਥੱਲੇ ਆਬਾਦ ਨੇ। ਏਡੇ ਏਡੇ ਵੱਡੇ ਰੁੱਖ ਇਸ ਧਰਤੀ ਤੇ ਇਸ ਵੇਲੇ ਮੌਜੂਦ ਨੇ ਔਰ ਬਲਕਿ ਐਸਾ ਵੀ ਹੈ ਕਿਉਂਕਿ ਜਿਵੇਂ ਜਿਵੇਂ ਫੈਲਦਾ ਹੈ ਨਾ ਇਹ ਫਿਰ ਆਪਣੀਆਂ ਜਿਹਨੂੰ ਦਾੜਾਂ ਕਹਿੰਦੇ ਆ ਦਾੜੀਆਂ ਕਹਿੰਦੇ ਆ ਉਹ ਛੱਡਦਾ ਆਪਣੇ ਟਾਣਾਂ ਦਾ ਆਪ ਹੀ ਆਸਰਾ ਬਣਾਈ ਚੱਲਿਆ ਜਾਂਦਾ। ਐਸੇ ਰੁੱਖ ਮੌਜੂਦ ਨੇ ਜਿਨ੍ਹਾਂ ਦਾ ਅਸਲੀ ਮੁੱਢ ਲੱਭਣਾ ਔਖਾ ਹੈ ਕਿ ਪਹਿਲਾਂ ਇਹ ਕਿਹੜੇ ਮੁੱਢ ਤੋਂ ਪੈਦਾ ਹੋਇਆ ਸੀ। ਹਜ਼ਾਰਾਂ ਮੁੱਢਾਂ ਤੇ ਖੜਾ ਹੋਇਆ ਰੁੱਖ ਇੰਨਾ ਵੱਡਾ ਪਸਾਰ ਆਖਰ ਉੱਠਿਆ ਕਿੱਥੋਂ।
बटक बीज में रव रहे हो जाको तीन लोक विस्तार। कहने वाहगुरु अकाल पुरख भी इसे तरह जिहड़ा तिना लोगों का विस्तार ते पसारा है वह निके तो निके बोड़ के बीज जिनी थां विच भी उन्ना ही महान है जिन्ना तिर त्रैलोकी विच है। ते भाई साहब कहते ने शब्द की महिमा भी इसे तरह वेखण नूं ओह बोड़ दा बीज बहुत छोटा जापदा है लेकिन जदों ओह फैलदा है पसरदा है तां ओह कई पिंडां नूं अपनी छावे वसण दी थां दे दिंदा है। इसे तरह कहते ने गुर शब्द की महिमा है गुरसिखां नूं पता है इस महिमा का तैसे गुर बचन सचन गुरसिखण में। गुरु के सच्चे बचना दा इस नूं मनण वाले सच्चे सिखां दा नेचा है एदा महात्म सच्ची दरगाह च जाके पता लगेगा। इत्थे शायद ना ख्याल बने इत्थे शायद विश्वास ना बने कि गुरबाणी भाई जी कादे लई पढ़दे कादे लई विचारी जावे कादे लई इस नूं समझिया जावे। जिहड़ा पढ़दा विचारदा समझदा ते कमाउंदा है ना एदा महात्म तां भाई साहब कहिंदे ने हरिद्वार जाके प्रभु की दरगाह जाके पता लगेगा कि किन्ना

ਨਾਲ ਸ਼ਰਤ ਇਹ ਹੈ ਜਿਵੇਂ ਹੀਰੇ ਦਾ ਪਾਰਖੂ ਹੋਣਾ ਬਹੁਤ ਜ਼ਰੂਰੀ ਜਿਵੇਂ ਹੁੰਡੀ ਦਾ ਮੁੱਲ ਪਾਉਣ ਵਾਲਾ ਸਾਹਮਣੇ ਬੈਠਾ ਹੋਣਾ ਜ਼ਰੂਰੀ ਨਹੀਂ ਤਾਂ ਵਾਕਈ ਕਾਗਜ਼ ਦਾ ਕੋਈ ਮੁੱਲ ਨਹੀਂ ਪਏ ਜਿਵੇਂ ਬੋਹੜ ਦੇ ਬੀਜ ਦਾ ਠੀਕ ਸਥਾਨ ਤੇ ਠੀਕ ਹਾਲਾਤ ਚ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਉਹ ਉੱਗ ਸਕੇ ਬੋਹੜਾਂ ਦੇ ਜੇ ਸਾਰੇ ਬੀਜ ਅੱਜ ਤੱਕ ਰੁੱਖ ਬਣਨ ਲੱਗੇ ਹੁੰਦੇ ਸਾਰੀ ਧਰਤੀ ਤੇ ਬੋਹੜਾਂ ਨੇ ਸਾਰਾ ਸਥਾਨ ਮੱਲ ਲਿਆ ਹੁੰਦਾ ਪਰ ਨਹੀਂ ਐਸਾ ਨਹੀਂ ਹੋਇਆ ਇੱਕ ਗੋਲ ਦੇ ਦਾਣੇ ਅੰਦਰ ਹਜ਼ਾਰਾਂ ਬੀਜ ਮੌਜੂਦ ਨੇ ਔਰ ਇੱਕ ਇੱਕ ਰੁੱਖ ਤੇ ਹਰ ਵਰੇ ਲੱਖਾਂ ਗੋਲਾਂ ਲੱਗ ਜਾਂਦੀਆਂ ਨੇ ਤੇ ਸਾਰੇ ਤਾਂ ਰੁੱਖ ਨਹੀਂ ਬਣ ਜਾਂਦੇ ਜਿਸ ਬੀਜ ਨੂੰ ਹਾਲਾਤ ਮਿਲਦੇ ਨੇ ਵਾਤਾਵਰਨ ਬਣਦਾ ਹੈ ਉਹੀ ਰੁੱਖ ਬਣਦਾ ਹੈ ਇਸੇ ਤਰ੍ਹਾਂ ਗੁਰਬਾਣੀ ਦੇ ਸੰਬੰਧ ਵੀ ਸਮਝ ਲੈਣਾ ਹਾਲਾਤ ਬਣਾਉਣੇ ਪੈਂਦੇ ਇਹਦੀ ਰੁੱਤ ਹੈ ਅੰਮ੍ਰਿਤ ਵੇਲਾ ਧਿਆਨ ਦੇਣ ਇਹਦੀਆਂ ਜੜ੍ਹਾਂ ਹਿਰਦੇ ਵਿੱਚ ਇਹਦਾ ਪਸਾਰ ਸੁਰਤੀ ਵਿੱਚ ਇਹਦਾ ਫਲ ਦਰਗਾਹ ਵਿੱਚ ਪਰ ਗੱਲ ਇਹ ਹੈ ਇਨੀਆਂ ਬਰਕਤਾਂ ਵਾਲਾ ਗੁਰੂ ਕਾ ਸ਼ਬਦ ਭਾਗਾਂ ਵਾਲਿਆਂ ਕਿਸੇ ਵਿਰਲਿਆਂ ਨੂੰ ਸਮਝ ਆਏ ਬਹੁਤੇ ਲੋਕਾਂ ਨੇ ਗੁਰੂ ਸ਼ਬਦ ਦੇ ਮਹੱਤਵ ਨੂੰ ਨਾਮ ਸਮਝਦਿਆਂ ਹੋਇਆਂ ਨਾ ਇਸ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਸਿਰ ਮਾਰ ਛੱਡਿਆ ਹੋਵੇਗਾ ਕਿਆ ਹੈ ਜਾਂ ਕਈਆਂ ਨੇ ਪੜ੍ਹਿਆ ਹੋਵੇਗਾ ਤੇ ਉਪਰਾ ਉਪਰਾ ਮਰਿਆਦਾ ਰਸਮਨ ਪੜ੍ਹਿਆ ਹੋਵੇਗਾ ਪਰ ਭਾਈ ਸਾਹਿਬ ਕਹਿੰਦੇ ਨੇ ਇਹ ਤਾਂ ਖੋਜਣ ਵਾਲਿਆਂ ਦੀ ਗੱਲ ਜੇ ਕੋਈ ਖੋਜੇਗਾ ਤੇ ਪਾ ਲਏਗਾ।

ਸਾਈ ਸਾਹਿਬ ਤਾਂ ਕਹਿੰਦੇ ਨੇ ਇਹ ਤਾਂ ਵਿਲੋਵਣ ਦੀ ਗੱਲ ਹੈ, ਖੋਜਣ ਦੀ ਗੱਲ ਹੈ, ਸਮਝਣ ਦੀ ਗੱਲ ਹੈ। ਵੈਸੇ ਸਾਡਾ ਮਾਰਗ ਗੁਰਸਿੱਖ ਦਾ ਮਾਰਗ ਵੀ ਐਸਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਸਥਾਨ ਤੇ ਬੜਾ ਪਿਆਰਾ ਕਹਿੰਦੇ, ਕਹਿੰਦੇ ਸਾਨੂੰ ਆਪਣੇ ਮਾਰਗ ਦਾ ਪਤਾ ਤਾਂ ਹੋਣਾ ਚਾਹੀਦਾ। ਗੁਰਮੁਖ ਸੱਚਾ ਪੰਥ ਹੈ, ਸਿੱਖ ਸਹਿਜ ਘਰ ਜਾਏ ਖਲੋਵੇ। ਸਹਿਜ ਸਾਡੀ ਮੰਜ਼ਿਲ ਹੈ, ਗੁਰਸਿੱਖੀ ਸਾਡਾ ਮਾਰਗ ਹੈ, ਗੁਰਮਤ ਸਾਡਾ ਮਾਰਗ ਹੈ। ਗੁਰਮੁਖ ਸੱਚ ਰਹਿ ਰਾਸ ਹੈ, ਪੈਰੀ ਪੈ ਪਾ ਖਾਕ ਜੇ ਹੋਵੇ। ਗੁਰਸਿੱਖੀ ਦਾ ਨਾਵਣਾ ਗੁਰਮਤ ਲੈ ਗੁਰਮਤ ਮਲ ਧੋਵੇ। ਫਿਰ ਗੁਰਸਿੱਖੀ ਦਾ ਪੂਜਣਾ ਗੁਰਸਿੱਖ ਪੂਜ ਪਿਰਮ ਰਸ ਭੋਵੇ। ਗੁਰਸਿੱਖੀ ਦਾ ਮੰਨਣਾ ਗੁਰ ਬਚਨੀ ਗਲ ਹਾਰ ਭਰੋ। ਸਿੱਖ ਨੂੰ ਪਤਾ ਹੋਵੇ ਮੈਂ ਨਾਣਾ ਕੈਸਾ ਹੈ, ਗੁਰਬਾਣੀ ਵਿੱਚ ਪਵਿੱਤਰ ਹੋਣਾ। ਮੈਂ ਪੂਜਣਾ ਕਿਸ ਨੂੰ ਹੈ, ਗੁਰਬਾਣੀ ਪੜ੍ਹਨ ਵਾਲਿਆਂ ਨੂੰ ਪੂਜਣਾ ਹੈ, ਆਪੇ ਗੁਰਬਾਣੀ ਪੂਜੀ ਜਾਏਗੀ। ਮੈਂ ਮੰਨਣਾ ਕਿਸ ਨੂੰ ਹੈ, ਗੁਰੂ ਕੇ ਬਚਨਾਂ ਨੂੰ। ਤੇ ਹੋਰ ਬੜੀ ਪਿਆਰੀ ਗੱਲ ਕਹਿੰਦੇ ਨੇ, ਗੁਰਸਿੱਖੀ ਦਾ ਜੀਵਣਾ ਜੀਵਦਿਆਂ ਮਰ ਹਉਮੈ ਖੋਵੇ। ਗੁਰੂ ਕੇ ਬਚਨਾਂ ਨੂੰ ਹਿਰਦੇ ਚ ਧਾਰਨ ਕਰਨ ਦਾ ਇੱਕ ਤਰੀਕਾ ਇਹ ਬਹੁਤ ਜ਼ਰੂਰੀ ਹੈ ਕਿ ਮਨੁੱਖ ਆਪਣੀ ਮਨਮਤ ਛੱਡ ਦੇਵੇ, ਹੰਕਾਰ ਛੱਡ ਦੇਵੇ। ਨਿਰਮਾਣ ਹੋ ਕੇ ਗੁਰੂ ਕੀ ਬਾਣੀ ਨੂੰ ਸਮਝਣ ਦਾ ਯਤਨ ਕਰੇ, ਗੁਰੂ ਕੇ ਬਚਨਾਂ ਨੂੰ ਹੁਕਮ ਜਾਣ ਕੇ ਮੰਨੇ। ਗੁਰਸਿੱਖੀ ਦਾ ਜੀਵਣਾ ਜੀਵਦਿਆਂ ਮਰ ਹਉਮੈ ਖੋਵੇ। ਤੇ ਪੌੜੀ ਦੀ ਅੰਤਲੀ ਸਾਰ ਤੁਕ ਚ ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਗੁਰ ਸ਼ਬਦ ਮਿਲੋਵੇ। ਸਤਸੰਗਤ ਵਿੱਚ ਮਿਲ ਕੇ ਗੁਰੂ ਕੇ ਸ਼ਬਦ ਨੂੰ ਰਿੜਕਣਾ ਕਰੇ, ਗੁਰੂ ਕੇ ਸ਼ਬਦ ਨੂੰ ਮਥੇ। ਜਿਨ੍ਹਾਂ ਨੇ ਆਨੰਦ ਲੈਣਾ ਨਾ, ਜਿਨ੍ਹਾਂ ਨੇ ਰਸ ਲੈਣਾ, ਸਵਾਦ ਲੈਣਾ, ਸਵਾਦੀ ਸ਼ੈ ਮੂੰਹ ਵਿੱਚ ਆ ਜਾਵੇ ਤੇ ਬੰਦਾ ਅੰਦਰ ਲੰਘਾਉਂਦਾ ਨਹੀਂ, ਵੱਧ ਤੋਂ ਵੱਧ ਸਮਾਂ ਮੂੰਹ ਚ ਰੱਖਣ ਦਾ ਯਤਨ ਕਰਦਾ। ਤੇ ਮਹਾਰਾਜ ਨੇ ਪਾਵਨ ਬਾਣੀ ਜੀ ਬਚਨ ਕੀਤਾ, ਸਾਰ ਚਬ ਚਬ ਹਰ ਰਸ ਪੀਜੈ। ਗੁਰਬਾਣੀ ਦਾ ਗੁਰ ਸ਼ਬਦ ਦਾ ਜਿਨ੍ਹਾਂ ਨੇ ਆਨੰਦ ਲੈਣਾ, ਉਹ ਗੁਰਬਾਣੀ ਨੂੰ ਰਸ ਲੈ ਕੇ ਪੜ੍ਹਦੇ, ਸਵਾਦ ਲੈ ਕੇ, ਦੁਰਾ ਦੁਰਾ ਕੇ, ਝੂਮ ਝੂਮ ਕੇ, ਗਾ ਗਾ ਕੇ, ਵਿਚਾਰ ਵਿਚਾਰ ਕੇ, ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਨੂੰ ਸਮਝ ਸਮਝ ਕੇ, ਲਗਾ ਮਾਤਰਾ ਤੱਕ ਦਾ ਧਿਆਨ ਰੱਖ ਕੇ ਠੀਕ ਉਚਾਰਨ ਕਰਦੇ ਆ, ਵਿਚਾਰ ਦੇ ਨਾਲ ਪੜ੍ਹਦੇ ਨੇ, ਉਹ ਸਵਾਦ ਲੈਂਦੇ ਨੇ, ਉਹ ਰਸ ਲੈਂਦੇ ਨੇ। ਤੇ ਭਾਈ ਸਾਹਿਬ ਕਹਿੰਦੇ ਨੇ,

ਸਿਰੇ ਉਹ ਲੱਗੇਗਾ, ਅੱਗੇ ਉਹ ਵਧੇਗਾ। ਆਤਮਕ ਉਨਤੀ ਉਹ ਕਰੇਗਾ ਜਿਹੜਾ ਗੁਰਬਾਣੀ ਨੂੰ ਖੋਜੇਗਾ, ਸਮਝੇਗਾ, ਵਿਚਾਰੇਗਾ, ਅਮਲ ਵਿੱਚ ਲਿਆਵੇ। ਕਹਿੰਦੇ ਨੇ ਨਾ ਕੋਈ ਸਮਝੇ, ਕਸੂਰ ਕਿਸੇ ਹੋਰ ਦਾ ਤਾਂ ਨਹੀਂ। ਮਿਸਾਲ ਭਾਈ ਸਾਹਿਬ ਨੇ ਬੜੀ ਪਿਆਰੀ ਦਿੱਤੀ, ਕਹਿੰਦੇ ਨੇ ਸਮੁੰਦਰ ਦੀਆਂ ਤਹਾਂ ਵਿੱਚ ਪਤਾ ਨਹੀਂ ਕਿਤਨਾ ਕੁਝ ਪਿਆ। ਪਹਿਲਾਂ ਤਾਂ ਸਮੁੰਦਰ ਦੀ ਗਹਿਰਾਈ ਨਹੀਂ ਪਤਾ ਲੱਗੀ, ਤੇ ਜੋ ਕੁਝ ਧਰਤੀ ਤੇ ਉਪਲਬਧ ਹੈ ਨਾ, ਸਿਵਾਏ ਕੁਛ ਕੁ ਚੀਜ਼ਾਂ ਜਿਹੜੀਆਂ ਧੁੱਪ ਤੇ ਖੁਸ਼ਕੀ ਮੰਗਦੀਆਂ, ਬਾਕੀ ਧਰਤੀ ਦਾ ਸਾਰਾ ਪਦਾਰਥ ਸਮੁੰਦਰ ਦੇ ਅੰਦਰ ਮੌਜੂਦ ਹੈ। ਸੋਨਾ ਚਾਂਦੀ ਹੀਰੇ ਜਵਾਹਰਾਤ, ਇੱਥੋਂ ਤੱਕ ਕਿ ਇਸ ਵੇਲੇ ਤਾਂ ਬੰਦਾ ਆਪਣੀ ਖਾਦ ਖੁਰਾਕ ਦੇ ਮਾਮਲੇ ਵਿੱਚ ਵੀ ਸਮਝਦਾ ਨਾ, ਧਰਤੀ ਤੋਂ ਪੂਰੀ ਨਾ ਹੋਈ ਤੇ ਸਮੁੰਦਰ ਦੀਆਂ ਤਹਿਆਂ ਵਿੱਚ ਬੜਾ ਕੁਝ ਮੌਜੂਦ। ਸਮੁੰਦਰ ਦੀਆਂ ਤਹਿਆਂ ਚ ਪਾਏ ਜਾਣ ਵਾਲੇ ਇਤਨੇ ਐਸੀ ਕਿਸਮ ਦੇ ਪੌਦੇ ਨੇ ਜਿਹੜੇ ਹੇਠਾਂ ਤਹਿਆਂ ਵਿੱਚ ਹੀ ਪਲਦੇ ਨੇ, ਤਹਿਆਂ ਵਿੱਚ ਹੀ ਖਤਮ ਹੋ ਜਾਂਦੇ। ਇਹ ਤਾਂ ਸਰੀਰਕ ਲੋੜਾਂ ਸਾਡੀਆਂ ਕਿ ਅਸੀਂ ਉੱਧਰ ਝਾਕਣੇ, ਬਾਕੀ ਬੜਾ ਕੁਝ ਇਤਨਾ ਹੈ। ਧਰਤੀ ਤੇ ਵਰਤੋਂ ਵਿੱਚ ਆ ਰਹੇ ਸੋਨੇ ਨਾਲੋਂ ਦਰਜਨਾਂ ਗੁਣਾ ਜ਼ਿਆਦਾ ਸੋਨਾ ਸਮੁੰਦਰ ਦੀਆਂ ਤਹਿਆਂ ਵਿੱਚ ਮੌਜੂਦ ਹੈ। ਕਿਤਨੇ ਹੀਰੇ ਜਵਾਹਰਾਤ ਤੇ ਸਮੁੰਦਰ ਦੀ ਤਹਿ ਨੇ ਲੁਕਾ ਰੱਖੇ, ਪਰ ਹੱਥ ਕਿਹਨੂੰ ਆਉਂਦੇ ਨੇ? ਆਪਾਂ ਇੱਕ ਮੋਤੀ ਦੀ ਗੱਲ ਕਰੀ, ਸਿੱਪੀਆਂ ਸਮੁੰਦਰ ਦੇ ਕੰਢਿਆਂ ਤੇ ਪਹੀਆਂ ਰੁਲਦੀਆਂ, ਉਹਨਾਂ ਚ ਮੋਤੀ ਨਹੀਂ ਹੁੰਦੇ। ਜਿਵੇਂ ਅਸੀਂ ਗੱਲਾਂ ਬੜੀਆਂ ਕਰਨੇ ਆ, ਹਰ ਗੱਲ ਦਾ ਮਤਲਬ ਨਹੀਂ ਹੁੰਦਾ, ਹਰ ਗੱਲ ਵਿੱਚੋਂ ਕੁਝ ਲੱਭਣ ਵਾਲਾ ਨਹੀਂ ਹੁੰਦਾ। ਲੱਭਦਾ ਉਸ ਸਿੱਪੀ ਵਿੱਚੋਂ ਇਹ ਜਿਹੜੀ ਖਾਸ ਟਿਕਾਣਿਆਂ ਉੱਤੇ ਵੱਡੇ ਆਕਾਰ ਦੀ, ਜਿਹਦੇ ਵਿੱਚ ਜੀਣ ਵਾਲਾ ਜਾਨਵਰ, ਉਸ ਸਿੱਪੀ ਦਾ ਜਾਨਵਰ ਜਿਹੜਾ ਮੋਤੀ ਜਾਨਵਰ ਜਿਸਨੂੰ ਕਹਿੰਦੇ ਨੇ, ਉਹ ਆਪਣੀ ਲੱਭ ਤੋਂ ਆਪਣੇ ਅੰਦਰ ਆਏ ਹੋਏ ਪਾਣੀ ਦੇ ਕਤਰੇ ਨੂੰ ਜਾਂ ਰੇਤ ਦੇ ਦਾਣੇ ਨੂੰ ਆਪਣਾ ਲੁਆਬ ਲਪੇਟ ਕੇ ਮੋਤੀ ਬਣਾ ਦਿੰਦਾ। ਉਹ ਮੋਤੀ ਨਾ ਕੇਵਲ ਸ਼ਿੰਗਾਰ ਦੇ ਕੰਮ ਆਇਆ, ਬਲਕਿ ਉਸ ਮੋਤੀ ਨੇ ਕਈ ਵਾਰੀ ਮਨੁੱਖ ਦੀਆਂ ਕਈ ਬਿਮਾਰੀਆਂ ਨੂੰ ਕੱਟ ਕੇ ਦਵਾ ਦਾ ਕੰਮ ਵੀ ਕੀਤਾ। ਭਾਵੇਂ ਗੱਲ ਵੱਖਰੀ, ਅੱਜ ਦੇ ਵੈਦ ਚੁੱਕ ਕੇ ਕੀਮਤੀ ਸਿੱਪੀਆਂ ਨੂੰ ਹੀ ਪੀਹ ਕੇ ਤੇ ਮੋਤੀ ਕਹਿ ਕੇ ਵੇਚ ਦਿੰਦੇ, ਸਿੱਪੀ ਦਾ ਹੀ ਕੁਛ ਤਾਂ ਕਰਦੇ ਨੇ। ਕਹਿੰਦੇ ਨੇ ਵੀ ਤਾਂ ਉਸੇ ਲੱਭ ਤੋਂ ਹੀ ਬਣੇ ਆ ਜਿਸ ਤੋਂ ਮੋਤੀ ਬਣਦਾ, ਲੇਕਿਨ ਨਹੀਂ, ਸਿੱਪੀ ਸਿੱਪੀ ਹੈ, ਸਿੱਪੀ ਦੇ ਅੰਦਰ ਬਣਨ ਵਾਲੇ ਮੋਤੀ ਦੀ ਕੀਮਤ ਬਹੁਤ ਜ਼ਿਆਦਾ ਹੈ। ਰਾਜੇ ਮਹਾਰਾਜੇ ਉਹਦਾ ਮੁੱਲ ਪਾਉਂਦੇ ਸਨ, ਪਰ ਹਰ ਕੋਈ ਤਾਂ ਉਸ ਮੋਤੀ ਨੂੰ ਨਾ ਲੈ ਸਕਿਆ। ਆਖਿਰ ਕਿਸੇ ਨੇ ਪਾਣੀ ਦੇ ਅੰਦਰ ਕੁੱਦ ਕੇ, ਪਾਣੀ ਦੇ ਅੰਦਰ ਗਹਿਰੀ ਛਲਾਂਗ ਲਗਾਈ। ਅੱਜ ਤਾਂ ਬੜੇ ਸਾਧਨ ਹੋ ਗਏ, ਪੁਰਾਣੇ ਸਮਿਆਂ 'ਚ ਸਾਹ ਰੋਕ ਕੇ ਟੁੱਬੀਆਂ ਮਾਰਦੇ ਸੀ, ਸਾਹ ਰੋਕ ਕੇ। ਇਹਨੇ ਅਭਿਆਸੀ ਲੋਕ ਕਿੰਨਾ ਕਿੰਨਾ ਚਿਰ ਸਾਹ ਰੋਕ ਕੇ ਘੜੀਆਂ ਬੱਧੀ, ਉਹ ਸਮੁੰਦਰ ਦੀਆਂ ਤਹਿਆਂ ਵਿੱਚ ਮੋਤੀ ਦੀ ਸਿੱਪੀ ਲੱਭਦੇ ਸਨ, ਲੱਭ ਕੇ ਲਿਆ ਕੇ ਉਹਦੇ 'ਚੋਂ ਖੋਜ ਕੇ, ਫਿਰ ਹਰ ਮੋਤੀ 'ਚੋਂ ਸਿੱਪੀ ਨਹੀਂ ਲੱਭਣਾ, ਕਿਸੇ ਕਿਸੇ ਮੋਤੀ 'ਚੋਂ ਲੱਭਣਾ, ਕਿਸੇ ਕਿਸੇ ਸਿੱਪੀ ਵਿੱਚੋਂ ਮੋਤੀ ਲੱਭਣਾ, ਉਹਨੂੰ ਵਿੰਨ ਕੇ ਮੁੱਲ ਪਾਉਣਾ ਜਾਣਦੇ ਸਨ। ਇਹ ਇੱਕ ਮੋਤੀ ਦੀ ਗੱਲ ਨਹੀਂ, ਭਾਈ ਸਾਹਿਬ ਤਾਂ ਕਹਿੰਦੇ ਨੇ ਸਮੁੰਦਰ 'ਚ ਬੜਾ ਕੁਛ ਹੈ, ਪਰ ਉਹ ਮੋਤੀ ਜਿਹੜੀ ਹੈ ਨਾ ਕੇਵਲ ਗੋਤਾਖੋਰਾਂ ਦੀ ਖੋਜ ਦੀ ਸਿੱਟੇ ਦੀ ਫਲ ਦੀ ਗੱਲ ਹੈ, ਬਲਕਿ ਇੱਕ ਹੋਰ ਵੀ ਗੱਲ ਹੈ ਕਿ ਜਿਵੇਂ ਮਾਨ ਸਰੋਵਰ 'ਚ ਕਹਿੰਦੇ ਨੇ ਮੋਤੀ ਬਹੁਤ ਹੁੰਦੇ, ਪਰ ਉੱਥੇ ਕਿਨਾਰਿਆਂ ਤੇ ਬੈਠੇ ਬਗਲੇ ਸਿੱਪੀਆਂ ਤੇ ਡੱਡੂਆਂ ਨਾਲ ਹੀ ਕੰਮ ਸਾਰਦੇ ਨੇ। ਹੰਸਦੀ ਕਿਉਂਕਿ ਖੁਰਾਕ ਮੋਤੀ ਹੈ, ਉਹ ਸਿੱਪੀ ਮੋਤੀ ਵਾਲੀ ਸਿੱਪੀ ਚੁਣ ਕੇ ਲਿਆਉਂਦਾ ਹੈ, ਤਹਿ ਵਿੱਚੋਂ ਟੁੱਬੀ ਮਾਰਦਾ ਹੈ, ਚੁਣ ਕੇ ਲਿਆਉਂਦਾ, ਉਸ ਸਿੱਪੀ ਨੂੰ ਖੋਲਦਾ ਹੈ ਔਰ ਬੜੀ ਔਖੀ ਖੁੱਲਦੀ। ਇਹ ਜਾਨਵਰ ਐਸਾ ਘੁੱਟ ਕੇ ਮੀਟਦਾ ਆਪਣੀ ਸਿੱਪੀ ਨੂੰ, ਬੜਾ ਮੁਸ਼ਕਿਲ ਖੁੱਲਦਾ। ਆਮ ਤੌਰ ਤੇ ਇਹ ਮੋਤੀਆਂ ਦੇ ਜਿਹੜੇ ਖੋਜੀ ਹੁੰਦੇ ਨੇ, ਇਹਨੂੰ ਧੁੱਪੇ ਸੁੱਟ ਛੱਡਦੇ ਨੇ, ਉਹ ਮਰ ਜਾਂਦਾ ਸੁੱਕ ਕੇ ਤੇ ਵਿੱਚੋਂ ਮੋਤੀ ਕੱਢ ਲੈਂਦੇ, ਪਾਣੀ ਦੀ ਥੁੜ ਤੋਂ ਮਰ ਜਾਂਦਾ, ਸੁੱਕ ਜਾਂਦਾ। ਨਹੀਂ ਤਾਂ ਸਿੱਪੀ ਖੋਲਣੀ ਇੱਕ ਮਸਲਾ ਬਣ ਜਾਂਦਾ, ਲੇਕਿਨ ਹੰਸ ਕਰਦਾ ਹੈ ਮਿਹਨਤ ਉਸ ਸਿੱਪੀ ਨੂੰ ਖੋਲ੍ਹ ਕੇ, ਮੋਤੀ ਜਾਨਵਰ ਦੇ ਮੂੰਹ ਵਿੱਚੋਂ, ਉਹਦੇ ਕਬਜ਼ੇ ਵਿੱਚੋਂ ਮੋਤੀ ਕੱਢਦਾ ਹੈ ਤੇ ਕੱਢ ਕੇ ਨਿਕਲ ਲੈਂਦਾ, ਉਹਦੀ ਖੁਰਾਕ ਹੈ। ਤੇ ਜੇ ਉਹਨੂੰ ਸਿੱਪੀਆਂ 'ਚੋਂ ਡਿੱਗੇ ਮੋਤੀ ਲੱਭ ਜਾਣ ਤੇ ਉਹਦੇ ਬਾਹਰ, ਉਹ ਤਹਿਆਂ ਵਿੱਚ ਜਾਂਦਾ ਹੈ, ਮਾਨ ਸਰੋਵਰ ਦੀਆਂ ਤਹਿਆਂ 'ਚ ਜਾ ਕੇ ਮੋਤੀ ਲੱਭਦਾ ਹੈ, ਉਹਦੇ ਬਿਨਾਂ ਉਹਦਾ ਜੀਵਨ ਨਹੀਂ। ਹੰਸ ਦਾ ਜੀਵਨ ਮੋਤੀ ਹੈ, ਇਸੇ ਤਰ੍ਹਾਂ ਸਿੱਖ ਦਾ ਜੀਵਨ ਨਾਮ ਹੈ, ਤੇ ਨਾਮ ਇਸ ਨੂੰ ਮਿਲਦਾ ਹੈ ਬਾਣੀ ਦੀ ਖੋਜ ਵਿੱਚੋਂ। ਕਹਿੰਦੇ ਜਿਵੇਂ ਸਮੁੰਦਰ ਵਿੱਚ, ਸਰੋਵਰ ਵਿੱਚ ਬੇਅੰਤ ਪਦਾਰਥ ਪਏ ਹੋਏ ਨੇ, ਮੋਤੀ ਵੀ ਉੱਥੇ ਮੌਜੂਦ ਹੈ। ਹੰਸ ਗਹਿਰੀ ਟੁੱਬੀ ਮਾਰ ਕੇ, ਸਵਾਸ ਰੋਕ ਕੇ, ਔਖਾ ਹੋ ਕੇ, ਜ਼ਰੂਰ ਵਿਸ਼ਵਾਸ ਰੱਖੋ ਨਿਹਚੈ ਪ੍ਰਸਾਦ ਪਾਵੇ, ਆਪਣੇ ਛਕਣ ਜੋਗੇ ਮੋਤੀ ਲੱਭ ਲਿਆਉਣਾ। ਕਹਿੰਦੇ ਜੈਸੇ ਪਰਬਤ ਹੀਰਾ ਮਾਨਕ ਪਾਰਸ ਸੋਧ, ਪਰਬਤਾਂ ਵਿੱਚ ਹੀਰੇ ਵੀ ਹੁੰਦੇ, ਮੋਤੀ ਵੀ ਹੁੰਦੇ ਨੇ, ਪਰਬਤਾਂ ਨੂੰ ਖੋਜ ਕੇ ਉਹਨੂੰ ਖਣਵਾਰਾ, ਜਿਹੜੇ
ਥਾਣਾ ਪੱਟਣ ਵਾਲੇ ਲੋਕ ਨੇ ਉਹਨਾਂ ਪਰਬਤਾਂ ਨੂੰ ਪਛਾਣ ਕੇ ਕਿ ਕਿੱਥੇ ਹੀਰਾ ਹੋ ਸਕਦਾ, ਕਿੱਥੇ ਕੀਮਤੀ ਪੱਥਰ ਹੋ ਸਕਦੇ। ਖਣ ਕੇ ਮਿੱਟੀ ਛਾਣ ਕੇ ਪੱਥਰਾਂ ਨੂੰ ਤੋੜ ਕੇ ਉਹ ਹੀਰੇ ਕੱਢ ਲਿਆਉਂਦੇ ਤੇ ਨਿਹਰੇ ਕੱਢ ਨਹੀਂ ਲਿਆਉਂਦੇ, ਉਹਨਾਂ ਨੂੰ ਚਮਕਾ ਕੇ ਪਾਲਿਸ਼ ਕਰਕੇ ਉਹਨਾਂ ਨੂੰ ਠੀਕ ਡਾਇਮੈਂਸ਼ਨ ਦੇ ਕੇ ਉਹ ਸੰਸਾਰ ਚ ਮੁੱਲ ਪਵਾਉਂਦੇ ਨੇ ਉਹਨਾਂ ਦਾ। ਹੀਰਾ ਬੜੀ ਸਖ਼ਤ ਚੀਜ਼ ਹੈ, ਇਹ ਟੁੱਟਦਾ ਨਹੀਂ ਛੇਤੀ ਕੀਤੇ। ਇਸ ਨੂੰ ਤਰਾਸ਼ਣਾ, ਇਸ ਨੂੰ ਇੱਕ ਸ਼ੇਪ ਦੇਣੀ, ਬੜੇ ਸਮਿਆਂ ਤੋਂ ਇੱਕ ਬੜੀ ਪੁਰਾਣੀ ਬੜੀ ਚਿੜੀ ਕਲਾ ਚਲੀ ਆਈ। ਬਹੁਤ ਔਖੇ ਹੋ ਕੇ ਕਾਰੀਗਰਾਂ ਨੇ ਇਸ ਦੀ ਸ਼ੇਪ ਬਣਾਉਂਦੇ ਰਹੇ, ਇਸ ਨੂੰ ਸੁਰਾਖ ਦਿੰਦੇ ਰਹੇ, ਇਹਨੂੰ ਮੁੰਦਰੀਆਂ ਵਿੱਚ ਗਹਿਣਿਆਂ 'ਚ ਜੜਦੇ ਰਹੇ। ਰਾਜਿਆਂ ਮਹਾਰਾਜਿਆਂ ਦੇ ਤਾਜਾਂ ਦਾ ਸ਼ਿੰਗਾਰ ਬਣਦਾ ਆਇਆ, ਪਰ ਜਿਨ੍ਹਾਂ ਨੇ ਪਰਬਤਾਂ ਵਿੱਚੋਂ ਕੱਢ ਕੇ ਲਿਆ ਕੇ ਦੱਸਿਆ ਸੰਸਾਰ ਨੂੰ ਕਿ ਆਹ ਹੀਰਾ ਜੇ ਧਨ ਹੈ, ਉਸ ਦੀ ਕਮਾਈ ਕਮਾਲ ਹੈ, ਉਸ ਦੀ ਖੋਜ। ਕਹਿੰਦੇ ਨੇ ਖਣਵਾਰਾ ਪਰਬਤਾਂ ਨੂੰ ਤੇ ਜ਼ਮੀਨ ਦੀਆਂ ਤਹਿਆਂ ਨੂੰ ਖੋਜ ਕੇ ਹੀਰਾ ਕੱਢ ਲਿਆਉਂਦਾ। ਕਹਿੰਦੇ ਇਸੇ ਤਰ੍ਹਾਂ ਇੱਕ ਹੋਰ ਵੀ ਗੱਲ ਹੈ, ਜੰਗਲ ਦੇ ਵਿੱਚ ਕਪੂਰ ਹੁੰਦਾ, ਕੈਂਫਰ ਹੁੰਦਾ, ਜੰਗਲ 'ਚ ਚੰਦਨ ਹੁੰਦਾ, ਹੋਰ ਕਿਤਨੇ ਫੁੱਲ ਹੁੰਦੇ ਨੇ, ਪੈਦਾ ਹੁੰਦੇ ਨੇ ਤੇ ਸੁੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਲੇਕਿਨ ਇੱਕ ਖੋਜੀ ਉੱਠਦਾ ਹੈ, ਉਹ ਜਾ ਕੇ ਚੰਦਨ ਕਪੂਰ ਤੇ ਹੋਰ ਖੁਸ਼ਬੂਆਂ ਦੇ ਸਾਧਨ ਲਿਆ ਕੇ ਉਹਨਾਂ 'ਚੋਂ ਇਤਰ ਕੱਢਦਾ ਤੇ ਸ਼ੀਸ਼ੀਆਂ 'ਚ ਬੰਦ ਕਰਕੇ, ਉਹ ਸੈਂਟ ਸ਼ੀਸ਼ੀਆਂ 'ਚ ਬੰਦ ਕਰਕੇ ਸਾਡੇ ਤੱਕ ਪਹੁੰਚਾ ਦਿੰਦੇ ਨੇ। ਉਹਦੀ ਮਿਹਨਤ ਨੂੰ ਦਾਤ ਦੇਣੀ ਪੈ ਗਈ, ਨਹੀਂ ਤਾਂ ਜੰਗਲ 'ਚ ਪਿਆ ਖਤਮ ਹੋ ਜਾਂਦਾ। ਜੰਗਲ 'ਚ ਪਈ ਉਹ ਹਵਾ 'ਚ ਰਲ ਜਾਂਦੀ ਖੁਸ਼ਬੂ, ਲੇਕਿਨ ਉਸ ਮਿਹਨਤ ਕਰਨ ਵਾਲੇ ਨੇ, ਉਸ ਸੁਭਾਸ਼ੀ ਨੇ, ਉਹ ਸੁਭਾਸ ਜਿਹੜੀ ਹੈ ਸਾਡੇ ਨੱਕਾਂ ਤੱਕ, ਸਾਡੇ ਘਰਾਂ ਤੱਕ ਪਹੁੰਚਾਈ ਹੈ, ਸਾਡੇ ਸੁੰਘਣ ਜੋਗੀ ਕੀਤੀ ਹੈ, ਉਹਨੇ ਬੜੀ ਮਿਹਨਤ ਕੀਤੀ। ਜਿਵੇਂ ਉਸ ਨੇ ਮਿਹਨਤ ਕਰਕੇ ਆਮ ਬੂਟਿਆਂ ਤੇ ਰੁੱਖਾਂ ਨੂੰ ਇੱਕ ਛੋਟੀ ਜਿਹੀ ਇਤਰ ਦੀ ਸ਼ੀਸ਼ੀ ਵਿੱਚ ਬੰਦ ਕਰ ਦਿੱਤਾ ਤੇ ਖੁਸ਼ਬੂ ਪ੍ਰਗਟ ਕਰਕੇ ਬਾਜ਼ਾਰ 'ਚ ਲੈ ਆਉਂਦੀ, ਜਿਵੇਂ ਪਹਾੜਾਂ ਨੂੰ ਤੋੜਨ ਵਾਲੇ, ਪਹਾੜਾਂ ਨੂੰ ਖਣਨ ਵਾਲੇ ਖਣਵਾਰੇ ਨੇ ਹੀਰਾ ਸੰਸਾਰ 'ਚ ਲੈ ਆਉਂਦਾ, ਜਿਵੇਂ ਹੰਸ ਮਰ ਜੀਵਾ ਮਾਨ ਸਰੋਵਰ ਦੀਆਂ ਤਹਿਆਂ 'ਚੋਂ ਮੋਤੀ ਲੱਭ ਲੈਂਦਾ, ਇਵੇਂ ਗੁਰੂ ਕਾ ਸਿੱਖ ਗੁਰਬਾਣੀ ਵਿੱਚੋਂ ਇੱਕ ਨਾਮ ਦੀ ਗੱਲ ਨਹੀਂ ਸੰਸਾਰ ਦੀਆਂ ਸਾਰੀਆਂ ਵਡਿਆਈਆਂ ਤੇ ਸਾਰੀਆਂ ਖੁਸ਼ੀਆਂ ਲੱਭ ਲੈਂਦਾ। ਗੁਰੂ ਕੀ ਬਾਣੀ ਵਿੱਚੋਂ ਇਹ ਦੈਵੀ ਗੁਣ ਲੱਭ ਲੈਂਦਾ, ਸਤ ਸੰਤੋਖ ਦਇਆ ਧਰਮ ਨੂੰ ਧਾਰਨ ਕਰਦਾ, ਉਦਮ ਨੂੰ ਧਾਰਨ ਕਰਦਾ, ਮਸਤੀਆਂ ਵੀ ਲੈਂਦਾ।

ਦਾ ਪਿਆਰ ਜਾਗੇ ਪਰ ਜਾਗਦਾ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਨੂੰ ਸ਼ਬਦ ਰੂਪ ਵਿੱਚ ਵੇਖਿਆ ਜਾਂ ਜਿਨ੍ਹਾਂ ਨੇ ਸ਼ਬਦ ਨੂੰ ਗੁਰੂ ਕਰਕੇ ਜਾਣਿਆ, ਜਿਨ੍ਹਾਂ ਨੇ ਗੁਰੂ ਕਾ ਇਹ ਹੁਕਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਉਹਨਾਂ ਅੰਮ੍ਰਿਤਾਂ ਦੀ ਖੋਜ ਕਰਨੀ ਸ਼ੁਰੂ ਕੀਤੀ। ਉਹਨਾਂ ਦੈਵੀ ਗੁਣਾਂ ਦੇ ਅੰਮ੍ਰਿਤ ਖੋਜਣ ਨਿਕਲੇ ਨੇ। ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਗੁਰੂ ਜੋ ਬਚਨ ਕਰਦਾ ਹੈ ਗੁਰੂ ਜੋ ਬਾਣੀ ਕਹਿੰਦਾ ਹੈ। ਗੁਰ ਬਾਣੀ ਕਹੇ ਸੇਵਕ ਜਨ ਮਾਨੇ ਤੇ ਸੇਵਕ ਮੰਨਦਾ ਤੇ ਫਿਰ ਗੁਰੂ ਇਹਦੇ ਬਦਲੇ ਚ ਕੀ ਬਖਸ਼ਦਾ ਹੈ? ਗੁਰੂ ਕੇ ਬਚਨਾਂ ਨੂੰ ਸਿੱਖ ਮੰਨਦਾ ਹੈ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪ੍ਰਤੱਖ ਗੁਰੂ ਨਿਸਤਾਰ। ਇਹ ਸ਼ਬਦ ਗੁਰੂ ਆਪਣੀ ਆਪਣੀ ਭਾਵਨਾ ਨਾਲ ਲੋਕਾਂ ਨੇ ਵੀ ਸੇਵਾ ਕੀਤੀ। ਕਈਆਂ ਨੇ ਕੇਵਲ ਇਹਦੇ ਸਾਹਮਣੇ ਹੱਥ ਬੰਨ ਕੇ ਪਦਾਰਥ ਸੰਸਾਰ ਦੇ ਮੰਗੇ ਨੇ, ਉਹ ਵੀ ਮਿਲੇ। ਕਈ ਮੇਰੇ ਵਰਗੇ ਕੀੜਿਆਂ ਨੂੰ ਇਸ ਦਰ ਦੇ ਉੱਤੋਂ ਕੇਵਲ ਪੜ੍ਹ ਲੈਣ ਤੇ ਕੇਵਲ ਗਾ ਲੈਣ ਤੇ ਸਦਕਾ ਹੀ ਪ੍ਰਸ਼ਾਦਾ ਮਿਲ ਜਾਂਦਾ, ਮਾਣ ਇੱਜ਼ਤ ਵੀ ਮਿਲੀ ਜਾਂਦੀ। ਪਰ ਖੋਜ ਆਪਣੀ ਆਪਣੀ। ਜੇ ਇਸ ਵਿੱਚੋਂ ਬੰਦਾ ਗੁਰੂ ਨੂੰ ਲੱਭਣ ਦਾ ਯਤਨ ਕਰੇ ਤੇ ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਲੱਭਣ ਦਾ ਯਤਨ ਕਰੇ ਤੇ ਇਸੇ ਗੁਰੂ ਗ੍ਰੰਥ ਸਾਹਿਬ, ਇਸੇ ਗੁਰਬਾਣੀ, ਇਸੇ ਗੁਰਬਚਨ, ਇਸੇ ਗੁਰ ਸ਼ਬਦ ਵਿੱਚੋਂ ਨਿਰੰਕਾਰ ਤੱਕ ਦਾ ਮਾਰਗ ਹੈ, ਪ੍ਰਭੂ ਨੂੰ ਮਿਲਣ ਦਾ ਸੁਮਾਰਗ ਪ੍ਰਾਪਤ ਹੈ। ਖੋਜ ਆਪਣੀ ਆਪਣੀ। ਲੋਕ ਰਾਹਾਂ ਵਿੱਚ ਖੜੇ ਰਹਿਣ ਤੇ ਇਹ ਕਸੂਰ ਮੰਜ਼ਿਲ ਦਾ ਨਹੀਂ ਨਾ ਰਾਹ ਹੈ। ਸਾਹਿਬ ਸੱਚੇ ਪਾਤਸ਼ਾਹ ਬਾਣੀ ਸਾਨੂੰ ਬਖਸ਼ੀ ਹੈ, ਭਾਈ ਗੁਰਦਾਸ ਜੀ ਵਰਗੇ ਗੁਰਸਿੱਖਾਂ ਨੇ ਸਮਝੀਏ ਤੇ ਸਾਨੂੰ ਸਮਝਾਉਂਦੇ ਨੇ, ਸਾਨੂੰ

ਇਹ ਤਾਂ ਗੱਲ ਮੰਨਣ ਦੀ, ਚੇਲਾ ਹੋ ਜਾਵੇ ਸੁਰਤੀ ਨੂੰ ਗੁਰਮੁਖ ਕਰਕੇ, ਗੁਰੂ ਕੇ ਅਨੁਸਾਰੀ ਕਰਕੇ, ਗੁਰੂ ਨੂੰ ਮੰਨਣ ਹਾਰਾ ਕਰਕੇ, ਸੁਰਤੀ ਵਿੱਚ ਸ਼ਬਦ ਦਾ ਵਾਸਾ ਕਰ ਲਵੇ ਤੇ ਫਿਰ ਗੁਰੂ ਵਾਕੇ ਹੀ ਸ਼ਬਦ ਹੈ। ਸ਼ਬਦ ਜੀਵਾ ਤੇ ਰਹੇਗਾ, ਜੀਵਾ ਪਵਿੱਤਰ ਹੋਵੇਗਾ। ਸ਼ਬਦ ਕੰਨਾਂ ਵਿੱਚ ਪਵੇਗਾ, ਕੰਨ ਪਵਿੱਤਰ ਹੋਣਗੇ। ਸ਼ਬਦ ਦੀ ਆਰਾਧਨਾ ਮਨੋਰਥ ਰੱਖ ਕੇ ਕਰਾਂਗੇ, ਮਨੋਰਥ ਪੂਰੇ ਹੋਣਗੇ। ਪਰ ਸ਼ਬਦ ਨੂੰ ਗੁਰੂ ਕਰਕੇ ਜਾਣਾਂਗੇ ਤੇ ਈਸ਼ਵਰ ਲੱਭੇਗਾ, ਪਰਮਾਤਮਾ ਨਾਲ ਮੇਲ ਹੋਵੇ। ਭਾਈ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਗੁਰ ਜਾਣੀ ਹੈ, ਇਸ ਸ਼ਬਦ ਨੂੰ ਗੁਰੂ ਕਰਕੇ ਜਾਣੇ ਤੇ ਆਪਣੀ ਸੁਰਤ ਨੂੰ ਇਹਦਾ ਚੇਲਾ ਬਣਾ ਲਏ। ਸੁਰਤ ਵਿੱਚ ਸ਼ਬਦ ਦੀਆਂ ਧੁਨਾਂ ਗੂੰਜਣ ਤੇ ਫਿਰ ਕਹਿੰਦੇ ਨੇ ਜੇ ਲੱਭਣਾ ਇਸ ਨੂੰ ਕੁਛ, ਸਾਧ ਸੰਗਤ ਸੱਚ ਖੰਡ ਕਰ। ਗੁਰੂ ਨਾਨਕ ਦੀ ਕਾਇਮ ਕੀਤੀ ਹੋਈ ਸਤਸੰਗਤ ਨੂੰ ਸਵਰਗ ਰੂਪ ਜਾਣਦਿਆਂ ਮਾਣਦਿਆਂ ਪ੍ਰੇਮ ਭਗਤ ਪਰਚੇ ਹੋਏ ਮੇਲਾ, ਇੱਥੇ ਮਿਲ ਕੇ ਪ੍ਰੇਮ ਵਿੱਚ ਆ ਕੇ ਭਗਤੀ ਵਿੱਚ ਰੱਤਾ ਹੋ ਕੇ ਤੇ ਫਿਰ ਕਹਿੰਦੇ ਨੇ ਇੱਕ ਢੰਗ ਦੱਸਦੇ ਨੇ। ਕਹਿੰਦੇ ਨੇ ਗਿਆਨ ਧਿਆਨ ਸਿਮਰਨ ਜੁਗਤ, ਗਿਆਨ ਦੀ ਲੋੜ ਹੈ ਨਾ, ਸਮਝ ਦੀ ਲੋੜ ਹੈ, ਧਿਆਨ ਕਰਨ ਦੀ ਲੋੜ ਹੈ, ਸਮਾਧੀ ਲਾਉਣ ਦੀ ਲੋੜ ਹੈ, ਯਾਦ ਕਰਨ ਦੀ ਲੋੜ ਹੈ। ਉਹ ਤਿੰਨ ਮਿਸਾਲਾਂ ਦਿੱਤੀਆਂ ਨੇ। ਕਹਿੰਦੇ ਨੇ ਜਿਵੇਂ ਹੰਸ ਪਾਣੀ ਤੇ ਦੁੱਧ ਨੂੰ ਪਾੜ ਕੇ ਦੁੱਧ ਪੀ ਲੈਂਦਾ, ਪਾਣੀ ਛੱਡ ਦਿੰਦਾ, ਜਿਵੇਂ ਉਹ ਰੋਟੀ ਟੁੱਕ ਦੇ ਵੱਲ ਮੂੰਹ ਨਹੀਂ ਕਰਦਾ, ਮੋਤੀ ਉਹਦੀ ਖਾਣ ਹੈ, ਇਸੇ ਤਰ੍ਹਾਂ ਜਿਵੇਂ ਉਹਨੂੰ ਗਿਆਨ ਹੈ ਨਾ, ਮੋਤੀ ਕੀ ਹੈ, ਕਿੱਥੋਂ ਲੈਣਾ ਹੈ, ਕਿਵੇਂ ਲੱਭਣਾ ਹੈ। ਹੰਸ ਵਾਲਾ ਤਾਂ ਗਿਆਨ ਹੋਵੇ ਸਿੱਖ ਦੇ ਕੋਲ, ਤੇ ਕੱਛੂ ਦੀ ਮਿਸਾਲ ਦਿੱਤੀ ਹੈ। ਕਹਿੰਦੇ ਨੇ ਇਹ ਬਹਿੰਦਾ ਨਾ ਜਿਸ ਵੇਲੇ ਧਿਆਨ ਲਾ ਕੇ, ਕਹਿੰਦਿਆਂ ਬਦੀ ਹਿਲਦਾ ਨਹੀਂ। ਕਹਿੰਦੇ ਕੱਛੂ ਕੋਲੋਂ ਸਮਾਧੀ ਲਾਉਣੀ ਸਿੱਖ ਤੇ ਕੂੰਜ ਕੋਲੋਂ ਸਿਮਰਨਾ ਸਿੱਖ, ਯਾਦ ਕਰਨਾ ਸਿੱਖ। ਜਿਵੇਂ ਊੜੈ ਊੜ ਆਵੇ ਸੈਕੋ ਸੱਤ ਸਪਾਛੇ, ਬਚਰੇ ਛਰਿਆ ਤਿਨ ਕਵਣ ਖਲਾਵੇ, ਕਵਣ ਚੁਕਾਵੇ, ਮਰਮੈ ਸਿਮਰਨ ਕਰਿਆ। ਉਹ ਕੂਹਾਂ ਜਾ ਕੇ, ਸਹਿਆਂ ਕੂਹਾਂ ਦੂਰ ਜਾ ਕੇ ਕੇਵਲ ਸਿਮਰਨ ਰਾਹੀਂ ਆਪਣੇ ਬੱਚਿਆਂ ਨੂੰ ਪਾਲਦੀ, ਯਾਦ ਕਰਕੇ ਹੀ ਆਪਣੇ ਬੱਚਿਆਂ ਦੀ ਪਾਲਣਾ ਕਰ ਲੈਂਦੀ, ਤੇ ਤੂੰ ਵੀ ਯਾਦ ਕਰਕੇ ਪ੍ਰਭੂ ਦੇ ਬਹੁਤ ਨੇੜੇ ਹੋ ਸਕਣ। ਤੇ ਹੈ ਤੇਰਾ ਫਰਕ ਕੋਈ ਨੀ, ਜੇ ਚੇਲਾ ਬਣ ਜਾਵੇ, ਸਿੱਖ ਬਣ ਜਾਵੇ, ਗੁਰੂ ਕੇ ਸਿੱਖ, ਤੇਰਾ ਗੁਰੂ ਨਾਲ ਬੜਾ ਪ੍ਰੇਮ ਹੈ, ਬੜੀ ਵੱਡੀ ਸਾਂਝ ਹੈ। ਕਹਿੰਦੇ ਨੇ ਸਿੱਖ ਤੇ ਗੁਰੂ, ਗੁਰੂ ਤੇ ਸਿੱਖ ਆਪਸ ਵਿੱਚ ਇਸ ਤਰ੍ਹਾਂ ਹੀ ਨੇ ਜਿਵੇਂ ਬਿਰਖ ਤੋਂ ਫਲ ਤੇ ਫਲ ਤੋਂ ਬਿਰਖ, ਇੰਨੀ ਗਹਿਰੀ ਸਾਂਝ ਹੈ। ਤੇ ਮਾਲਕ ਸਤਿਗੁਰੂ ਆਪ ਜਿੱਥੇ ਪੂਰਨ ਹੋ ਕੇ ਵੀ ਰੂਪ ਚ ਵਰਤਦਾ ਹੈ, ਉੱਥੇ ਕਦੇ ਸਿੱਖ ਦੇ ਅੰਦਰ ਇੱਕੀ ਰੂਪ ਹੋ ਕੇ ਕੀ ਵਰਤਦਾ। ਵਡਿਆਈਆਂ ਸਿੱਖਾਂ ਨੂੰ ਦਿੰਦਾ ਪਰ ਖੋਜਣ ਵਾਲਿਆਂ ਨੂੰ। ਤੇ ਆਦਿ ਪੁਰਖ ਆਦੇਸ਼ ਕਰ, ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ, ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਨਮਸਕਾਰਾਂ ਕਰਦੇ ਹੋਏ, ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਨੂੰ ਸਮਝ ਲੈਂਦੇ ਨੇ, ਜਾਣ ਲੈਂਦੇ ਨੇ, ਉਹਨਾਂ ਦੇ ਵਾਸਤੇ ਜੀਵਨ ਅੰਮ੍ਰਿਤ ਦਾ ਸੋਮਾ, ਜੀਵਨ ਅੰਮ੍ਰਿਤ ਦਾ ਵੇਲਾ, ਜੀਵਨ ਅੰਮ੍ਰਿਤ ਦੀ ਘੜੀ ਬਣ ਜਾਂਦੀ ਹੈ। ਤੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ ਕੰਮ

ਉਚਾਰਿਆ ਹੋਇਆ। ਇਸ ਸ਼ਬਦ ਦੇ ਵਿੱਚ ਇਨਸਾਨ ਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਹਨ।

ਗਰੀਬ ਨਵਾਜ਼ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਮਾਤਾਵਾਂ ਬੀਬੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਬਾਣੀ ਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਇਆ ਮੱਥਾ ਟੇਕਿਆ ਅੰਤਰਜਾਮੀ ਸੋਢੀ ਸੁਲਤਾਨ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇਹ ਅਰੋਗਤਾ ਗਰੀਬ ਨਵਾਜ ਪਾਤਸ਼ਾਹ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਰਾਮ ਦੇ ਨਾਮ ਤੇ ਕੁਝ ਦਾਨ ਦੇ ਦੇ, ਕੁਝ ਖਾਣ ਨੂੰ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ। ਲੈ, ਤੁਸੀਂ ਬਿਸ਼ਨ ਪਤਾ ਕਰ ਰਹੇ ਸੀ ਨਾ?
2: ਬਿਸ਼ਨ ਪਤਾ? ਉਹ ਬੋਲਿਆ, ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਸੀ ਉਹ ਬਾਣੀ, ਪਰ ਮੁੜ ਕੇ ਨਾ ਪੜ੍ਹਨਾ, ਨਹੀਂ ਤਾਂ ਕਾਲ ਕੋਠੜੀ ਚ ਡੱਕੇ ਜਾਓਗੇ।
1: ਕਾਲ ਕੋਠੜੀ? ਜਿਸ ਦੇ ਦਿਲ ਵਿੱਚ ਪਰਮਾਤਮਾ ਦੇ ਨਾਂ ਦੀ ਲੋਹ ਹੋਵੇ ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀਆ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ
3: ਕੋਜ ਕਥਾ।

ਘਾਲ ਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਹਾਵੰਦਾ ਗੁਰ ਕੇ

ਸੁਣਨ ਦਾ ਸ਼ੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ।